0: CHKF 94.7 FM.
1: 7 ਰੇਡੀਓ 94.7 ਸੁਣਦੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਇਸ ਸ਼ਾਮ ਦੇ ਖੂਬਸੂਰਤ ਪ੍ਰੋਗਰਾਮ ਜਿਹੜਾ ਕਿ ਤੁਸੀਂ ਐਵਰੀ ਈਵਨਿੰਗ ਸ਼ਾਮ ਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ ਸੁਣਦੇ ਹੋ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਇਹ ਪ੍ਰੋਗਰਾਮ ਤੁਸੀਂ 1998 ਤੋਂ ਸੁਣਦੇ ਆ ਰਹੇ ਹੋ ਕਿਉਂਕਿ ਸਬਰੰਗ ਰੇਡੀਓ ਜਿਹੜਾ 250-300 ਕਿਲੋਮੀਟਰ ਦੀ ਦੂਰੀ ਤੱਕ ਚੱਲਦਾ ਜਿਹੜਾ ਕਿ ਤੁਸੀਂ ਜਿਹੜੇ ਸਾਡੇ ਦੋਸਤ ਦੂਰੋਂ ਆਉਂਦੇ ਜਾਂਦੇ ਪ੍ਰੋਗਰਾਮਾਂ ਨੂੰ ਇੰਜੋਏ ਕਰਦੇ ਆ ਨਾਲ ਦੀ ਨਾਲ ਹੀ ਆਪਣੀ ਫੀਡਬੈਕ ਵੀ ਭੇਜਦੇ ਰਹਿੰਦੇ ਆ ਸੋ ਥੈਂਕ ਯੂ ਵੈਰੀ ਮੱਚ ਫੋਰ ਲਿਸਨਿੰਗ ਅਤੇ ਅੱਜ ਦੇ ਪ੍ਰੋਗਰਾਮ 'ਚ ਵੀ ਕੁਛ ਗੱਲਾਂ ਬਾਤਾਂ ਖਾਸ ਜਿਹੜੀਆਂ ਨੇ ਉਹ ਕਰਾਂਗੇ ਨਾਲ ਦੀ ਨਾਲ ਇਨਫੋਰਮੇਸ਼ਨ ਜਿਹੜੀ ਹੈ ਉਹ ਵੀ ਸ਼ੇਅਰ ਕਰਾਂਗੇ ਜੀ ਕਿਉਂਕਿ ਕਾਫੀ ਨਿਊਜ਼ ਜਿਹੜੀਆਂ ਨੇ ਅੱਜ ਵੀ ਬਣ ਰਹੀਆਂ ਨੇ ਜਿਹਦੇ 'ਤੇ ਥੋੜ੍ਹਾ ਬਹੁਤਾ ਕੰਮ ਮੈਂ ਕੀਤਾ ਬਟ ਨਿਊਜ਼ ਤੋਂ ਇਲਾਵਾ ਮੈਨੂੰ ਲੱਗਦਾ ਵੀ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਇੱਕ ਅੱਧਾ ਗੀਤ ਸੁਣ ਲੈਂਦੇ ਹਾਂ ਅਤੇ ਨਾਲ ਦੀ ਨਾਲ ਹੀ ਵੈਦਰ ਵੀ ਜਿਹੜਾ ਹਾਲੇ ਤੱਕ ਤਾਂ ਵਧੀਆ ਚੱਲ ਰਿਹਾ ਵੈਦਰ 'ਤੇ ਵੀ ਗੱਲਬਾਤ ਕਰਦੇ ਹਾਂ ਬਟ ਇੱਕ ਗੀਤ ਸੁਣਦੇ ਹਾਂ ਫਿਰ ਇਸ ਤੋਂ ਬਾਅਦ ਵਾਪਸ ਮਿਲ ਜਾਂਦੇ ਬਾਕੀ ਦੀਆਂ ਖਬਰਾਂ ਅਤੇ ਗੱਲਾਂ ਬਾਤਾਂ ਜਿਹੜੀਆਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਸਬਰੰਗ ਰੇਡੀਓ 94.7 FM ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਸੁਣਦੇ ਗਾਣਾ ਫਿਰ ਇਸ ਤੋਂ ਬਾਅਦ ਵਾਪਸ ਮਿਲਦੇ ਹਾਂ

ਇਹ ਸੀਗੀ ਜੀ ਕੁਛ ਇੱਕ ਗੀਤ ਜਿਹੜਾ ਕਾਫੀ ਲੰਬਾ ਹੋ ਗਿਆ ਵੈਸੇ ਬਟ ਡਿਫਰੈਂਟ ਤਰ੍ਹਾਂ ਦਾ ਗਾਣਾ ਜਿਹੜਾ ਹਮੇਸ਼ਾ ਹੀ ਸੁਣਦੇ ਰਹਿੰਦੇ ਹਾਂ ਆਪਾਂ ਅਕਸਰ ਕੋਈ ਨਾ ਕੋਈ ਪ੍ਰੋਗਰਾਮ ਦੇ ਵਿੱਚ ਸੋ ਪ੍ਰੋਗਰਾਮ 'ਚ ਅੱਗੇ ਵਧਣ ਤੋਂ ਪਹਿਲਾਂ ਮੈਨੂੰ ਲੱਗਦਾ ਵੀ ਇੱਕ ਕੁਛ ਇੱਕ ਵੈਦਰ ਦੀ ਅਪਡੇਟ ਕਰ ਲਈਏ ਅਤੇ ਵੈਦਰ ਅਪਡੇਟ ਤੋਂ ਬਾਅਦ ਫਿਰ ਆਪਾਂ ਆਪਣੀਆਂ ਇਨਫੋਰਮੇਸ਼ਨ ਜਿਹੜੀ ਹੈ ਉਹ ਜਾਰੀ ਕਰਦੇ ਹਾਂ ਕਿਉਂਕਿ ਵੈਦਰ ਤੁਹਾਨੂੰ ਪਤਾ ਵੀ ਲਗਾਤਾਰ ਵਧੀਆ ਬਣਿਆ ਅਤੇ ਪਿਛਲੇ ਕੁਛ ਇੱਕ ਦਿਨਾਂ ਤੋਂ ਆਪਾਂ ਹੋਟ ਵੈਦਰ ਜਿਹੜਾ ਦੇਖਦੇ ਆ ਰਹੇ ਹਾਂ ਅੱਜ ਦਾ ਵੀ ਵੈਦਰ ਜਿਹੜਾ ਉਸੇ ਸਿਲਸਿਲੇ ਦੇ ਵਿੱਚ ਕਾਫੀ ਵਧੀਆ ਰਿਹਾ ਜੇ ਤੁਸੀਂ ਇੰਜੋਏ ਕੀਤਾ ਹੋਏਗਾ ਤਾਂ ਡੈਫੀਨੇਟਲੀ ਤੁਹਾਨੂੰ ਪਤਾ ਵੀ ਅੱਜ ਵੀ 23-24-25 ਡਿਗਰੀ ਵਰਗਾ ਮਾਹੌਲ ਜਿਹੜਾ ਅੱਜ ਬਾਹਰ ਬਣਿਆ ਰਿਹਾ ਬਟ ਰਾਈਡ ਨੂੰ ਥੋੜ੍ਹਾ ਜਿਹਾ ਘੱਟ ਗਿਆ ਸੋ ਉਹਦੇ ਬਾਰੇ ਥੋੜ੍ਹੀ ਜਿਹੀ ਅਪਡੇਟ ਕਰ ਦਿੰਦੇ ਹਾਂ ਕਿਉਂਕਿ 17 ਡਿਗਰੀ ਜਿਹੜਾ ਕਿ ਮੋਸਟ ਲਾਈਕਲੀ 17 ਵਰਗੇ ਮਹਿਸੂਸ ਹੋ ਰਿਹਾ ਅਤੇ ਵੱਧ ਤੋਂ ਵੱਧ 24-23-25 ਇਸ ਤਰ੍ਹਾਂ ਦਾ ਜਗ੍ਹਾ ਜਗ੍ਹਾ ਦੇ ਉੱਤੇ ਟੈਂਪਰੇਚਰ 2-3 ਡਿਗਰੀ ਦਾ ਟੈਂਪਰੇਚਰ ਜਿਹੜਾ ਡਿਫਰੈਂਸ ਡਿਫਰੈਂਟ ਜਗ੍ਹਾ ਦੇ ਉੱਤੇ ਸ਼ਹਿਰ ਦੇ ਵੱਖਰੇ

0: ਵੱਖਰੇ ਕੋਨੇ ਦੇ ਵਿੱਚ ਦੇਖਿਆ ਜਾਂਦਾ। ਸੋ ਅੱਜ ਦਾ ਟੈਂਪਰੇਚਰ ਜੋ ਰਿਹਾ ਆਲਮੋਸਟ ਉਸੇ ਤਰ੍ਹਾਂ ਦਾ, ਕੱਲ੍ਹ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ ਸਤੰਬਰ 23 ਵਾਲੇ ਦਿਨ ਵੀ 23 ਡਿਗਰੀ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ 7 ਡਿਗਰੀ। ਸੋ ਰਾਤ ਨੂੰ ਕਿਉਂਕਿ ਸਿੰਗਲ ਡਿਜਿਟ 'ਚ ਪਹੁੰਚ ਜਾਂਦਾ ਜਿਹਦੇ ਕਰਕੇ ਠੰਡਕ ਜ਼ਿਆਦਾ ਹੋ ਜਾਂਦੀ, ਮੈਨੂੰ ਲੱਗਦਾ ਵੀ ਜਿਹੜੇ ਬੂਟੇ ਬਾਟੇ ਫੁੱਲ ਫੁੱਲ ਜਿਹੜੇ ਉਹ ਹੁਣ ਮੁਰਝਾਉਣੇ ਸ਼ੁਰੂ ਹੋ ਜਾਣਗੇ। ਵੈਸੇ ਪੱਤੇ ਜਿਹੜੇ ਪੀਲੇ ਹੋਣੇ ਤਾਂ ਸ਼ੁਰੂ ਹੋ ਚੁੱਕੇ ਆ, ਅਤੇ ਇਹ ਆ ਵੀ ਕੁਛ ਜਗ੍ਹਾ ਦੇ ਉੱਤੇ ਗ੍ਰੀਨ ਨੇ, ਬਟ ਕਾਫੀਆਂ ਦੇ ਜਿਹੜੇ ਉਹ ਪੀਲੇ ਹੋਣੇ ਸ਼ੁਰੂ ਹੋ ਚੁੱਕੇ। ਸੋ ਥਰਸਡੇ ਨੂੰ ਫਿਰ ਤੋਂ 19 ਡਿਗਰੀ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ 6 ਡਿਗਰੀ। ਸੈਟਰਡੇ ਨੂੰ 12 ਡਿਗਰੀ 'ਤੇ ਜਾਵਾਂਗੇ ਆਪਾਂ, ਜਿਸ ਦਿਨ ਕਿ ਸ਼ਾਵਰਸ ਦੀ ਜਿਹੜੇ ਚਾਂਸਿਸ ਦੱਸੇ ਜਾ ਰਹੇ ਨੇ, ਸਵੇਰੇ ਮਿਡ ਡੇ ਤੱਕ ਬਾਰਿਸ਼ ਪੈਣ ਦੇ ਚਾਂਸਿਸ ਨੇ ਸ਼ਨੀਵਾਰ ਵਾਲੇ ਦਿਨ, ਬਟ ਫਰਾਈਡੇ ਦਾ ਦਿਨ ਜਿਹੜਾ 21 ਡਿਗਰੀ ਤੱਕ ਰਹੇਗਾ। ਸੋ 21 ਡਿਗਰੀ ਵੱਧ ਤੋਂ ਵੱਧ ਕਲਾਊਡੀ ਜ਼ਰੂਰ ਰਹੇਗਾ, ਘੱਟ ਤੋਂ ਘੱਟ 10 ਡਿਗਰੀ ਹੋਏਗਾ। ਸੰਡੇ ਨੂੰ ਫਿਰ 14 ਡਿਗਰੀ ਚਮਕਦਾਰ ਧੁੱਪ ਦੇ ਨਾਲ, ਘੱਟ ਤੋਂ ਘੱਟ 2 ਡਿਗਰੀ। ਮੰਡੇ 16 ਅਤੇ 3 ਜਿਹੜਾ ਇਹ ਟੈਂਪਰੇਚਰ ਆਉਣ ਵਾਲੇ ਕੁਛ ਇੱਕ ਦਿਨਾਂ ਦਾ ਰਹੇਗਾ। ਸੋ ਇਹ ਵੈਦਰ ਦੇ ਅਕੋਰਡਿੰਗ ਤੁਸੀਂ ਆਪਣੀਆਂ ਜਿਹੜੀਆਂ ਬਾਕੀ ਦੀਆਂ ਚੀਜ਼ਾਂ ਨੇ ਉਹ ਇਸੇ ਤਰੀਕੇ ਨਾਲ ਪਲਾਨ ਕਰ ਸਕਦੇ ਹੋ ਵੀ ਕਿਸ ਤਰ੍ਹਾਂ ਗੱਲਾਂ ਬਾਤਾਂ ਅੱਗੇ ਕਰਨੀਆਂ। ਇਸ ਤੋਂ ਇਲਾਵਾ ਲੋਕਲ ਖਬਰਾਂ ਦੇ ਵਿੱਚ ਕਹਿਣ ਗਈ 911 ਦੀ ਪ੍ਰੋਸੀਜਰ ਦੇ ਵਿੱਚ ਡਿਲੇਅ ਹੋਣ ਕਰਕੇ ਜਿਹੜਾ ਇਹ ਪਾਰਕਰ ਜਿਸ ਦਿਨ ਤੁਹਾਨੂੰ ਪਤਾ ਵੀ ਗਾਇਬ ਹੋ ਗਿਆ ਸੀਗਾ, 911 ਦੇ ਇੰਪਲੋਈ ਵੱਲੋਂ ਗਲਤੀ ਹੋ ਗਈ ਜਿਹਦੇ ਕਰਕੇ ਇਹ ਡਿਲੇਅ ਜਿਹੜੀ ਹੈ ਜ਼ਿਆਦਾ ਨਹੀਂ, ਅਤੇ ਹੋ ਸਕਦਾ ਸੀ ਵੀ ਜੋ ਜਲਦੀ 911 ਵਾਲੇ ਜਿਹੜੇ ਐਕਟ ਕਰ ਦਿੰਦੇ ਅਤੇ ਇਹਨੂੰ ਲੱਭਿਆ ਵੀ ਜਾ ਸਕਦਾ ਸੀਗਾ। ਸੋ ਇਹ ਵੀ ਇੱਕ ਅੱਜ ਜਿਹੜੀ ਮੇਨ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਜੀ। ਕੁਛ ਇੱਕ ਖਬਰਾਂ ਹੋਰ ਤੁਹਾਡੇ ਨਾਲ ਸ਼ੇਅਰ ਕਰਾਂਗੇ, ਬਟ ਉਸ ਤੋਂ ਇਲਾਵਾ ਮੈਨੂੰ ਲੱਗਦਾ ਵੀ ਆਪਾਂ ਥੋੜ੍ਹੀਆਂ ਜਿਹੀਆਂ ਖਬਰਾਂ ਜਿਹੜੀਆਂ ਨੇ ਜਿੱਥੇ ਪਤਾ ਲੱਗਦਾ ਪਿਆ ਵੀ ਟਰੰਪ ਨੇ ਆਪਣਾ ਟੀਵੀ ਸ਼ੁਰੂ ਕਰਤਾ, ਅਤੇ ਹੋਰ ਉਹਦੇ ਨਾਲ ਰਿਲੇਟਡ ਕਈ ਕੁਛ ਖਬਰਾਂ ਜਿਹੜੀਆਂ ਨੇ ਅੱਜ ਪੰਜਾਬੀ ਦੀਆਂ ਆਪਾਂ ਥੋੜ੍ਹੀਆਂ ਜਿਹੀਆਂ ਸੁਣ ਲੈਂਦੇ, ਫਿਰ ਇਸ ਤੋਂ ਬਾਅਦ ਹੋਰ ਗੱਲਾਂ ਬਾਤਾਂ ਜਿਹੜੀਆਂ ਨੇ ਅੱਜ ਇਸੇ ਤਰੀਕੇ ਨਾਲ ਕਰਾਂਗੇ। ਸਬਰੰਗ ਰੇਡੀਓ 94.7 ਐਫਐਮ 'ਤੇ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ। ਅੱਜ ਦਾ ਪ੍ਰੋਗਰਾਮ 8 ਵਜੇ ਤੱਕ ਚੱਲੇਗਾ। ਥੋੜੀ ਜਿਹੀ ਖਬਰ ਸੁਣ ਕੇ ਫਿਰ ਇਸ ਤੋਂ ਬਾਦ ਵਾਪਸ ਮਿਲਦੇ ਹਾਂ।
1: ਅਮਰੀਕਾ 'ਚ ਰਾਸ਼ਟਰਪਤੀ
0: ਡੋਨਲਡ ਟਰੰਪ ਜਿਹੜੀਆਂ ਨੇ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ।
1: ਮੀਡੀਆ ਸੰਸਥਾਵਾਂ ਵਿਚਾਲੇ ਚੱਲ ਰਿਹਾ ਵਿਵਾਦ ਹੁਣ ਹੋਰ ਵੱਧ ਗਿਆ ਏ। ਵਾਈਟ ਹਾਊਸ ਤੋਂ ਕੁਝ ਵੱਡੇ ਮੀਡੀਆ ਅਦਾਰਿਆਂ ਦੇ ਪੱਤਰਕਾਰਾਂ ਦੀ ਪਹੁੰਚ ਤੇ ਰੋਕ ਤੋਂ ਬਾਅਦ ਟਰੰਪ ਪ੍ਰਸ਼ਾਸਨ ਨੇ ਸੋਮਵਾਰ ਨੂੰ ਆਪਣਾ ਡਿਜੀਟਲ ਵੀਡੀਓ ਪਲੇਟਫਾਰਮ ਟਰੰਪ ਟੀਵੀ ਦਾ ਅਸੈਂਸ਼ੀਅਲਜ਼ ਸਟੇਸ਼ਨ ਲਾਂਚ ਕੀਤਾ ਹੈ। ਇਹ 24 ਘੰਟੇ ਚੱਲਣ ਵਾਲੀ ਡਿਜੀਟਲ ਵੀਡੀਓ ਸਟ੍ਰੀਮ ਹੈ ਜਿਸ ਵਿੱਚ ਪ੍ਰਸ਼ਾਸਨ ਦੇ ਅਧਿਕਾਰਤ ਐਲਾਨ, ਰਾਸ਼ਟਰਪਤੀ ਡੋਨਲਡ ਟਰੰਪ ਦੇ ਬਿਆਨ ਤੇ ਉਨ੍ਹਾਂ ਦੇ ਵੱਖ-ਵੱਖ ਪ੍ਰੋਗਰਾਮਾਂ ਦੀ ਵੀਡੀਓ ਦਿਖਾਈ ਜਾਵੇਗੀ। ਇਸ ਪਲੇਟਫਾਰਮ ਦੀ ਸ਼ੁਰੂਆਤ ਸੋਮਵਾਰ ਸ਼ਾਮ 7 ਵਜੇ ਵਾਈਟ ਹਾਊਸ ਦੇ ਅਧਿਕਾਰਤ ਯੂਟਿਊਬ ਚੈਨਲ ਤੇ ਕੀਤੀ ਗਈ। ਵਾਈਟ ਹਾਊਸ ਮੁਤਾਬਕ ਨਵੀਂ ਡਿਜੀਟਲ ਸੇਵਾ ਪ੍ਰਸ਼ਾਸਨ ਨਾਲ ਜੁੜੇ ਮਹੱਤਵਪੂਰਨ ਪਲਾਂ ਨੂੰ ਇੱਕ ਥਾਂ ਤੇ ਉਪਲਬਧ ਕਰਵਾਏਗੀ ਅਤੇ ਇਸ ਨੂੰ ਰੀਅਲ ਟਾਈਮ 'ਚ ਅਪਡੇਟ ਕੀਤਾ ਜਾਵੇਗਾ। ਟਰੰਪ ਟੀਵੀ ਦੀ ਸ਼ੁਰੂਆਤ CNN, MS Now ਅਤੇ ਪੋਲੀਟੀਕੋ ਵੱਲੋਂ ਟਰੰਪ ਪ੍ਰਸ਼ਾਸਨ ਖਿਲਾਫ ਸੰਘੀ ਅਦਾਲਤ 'ਚ ਮੁਕੱਦਮਾ ਦਾਇਰ ਕਰਨ ਤੋਂ ਕੁਝ ਘੰਟਿਆਂ ਬਾਅਦ ਹੋਈ। ਇਨ੍ਹਾਂ ਤਿੰਨਾਂ ਮੀਡੀਆ ਸੰਸਥਾਵਾਂ ਨੇ ਸ਼ਨੀਵਾਰ ਨੂੰ ਆਪਣੇ ਪੱਤਰਕਾਰਾਂ ਦੇ ਪ੍ਰੈਸ ਕ੍ਰੈਡੈਂਸ਼ੀਅਲ ਖਤਮ ਕੀਤੇ ਜਾਣ ਅਤੇ ਵਾਈਟ ਹਾਊਸ ਕੰਪਲੈਕਸ ਦੇ ਵਿੱਚ ਦਾਖਲੇ ਤੋਂ ਰੋਕੇ ਜਾਣ ਤੋਂ ਬਾਅਦ ਅਦਾਲਤ ਦਾ ਰੁਖ ਕੀਤਾ ਸੀ। ਮੀਡੀਆ ਸੰਸਥਾਵਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦਾ ਇਹ ਫੈਸਲਾ ਅਮਰੀਕੀ ਸੰਵਿਧਾਨ ਦੇ ਫਸਟ ਅਮੈਂਡਮੈਂਟ ਤਹਿਤ ਮਿਲੀ ਪ੍ਰੈਸ ਦੀ ਆਜ਼ਾਦੀ ਨਾਲ ਜੁੜੇ ਅਧਿਕਾਰਾਂ ਦੀ ਉਲੰਘਣਾ ਏ। ਵਿਵਾਦ ਉਸ ਸਮੇਂ ਹੋਰ ਵੱਧ ਗਿਆ ਜਦੋਂ CNN ਨੂੰ ਨਿਰਧਾਰਿਤ ਟੈਲੀਵਿਜ਼ਨ ਪੂਲ ਡਿਊਟੀ ਤੋਂ ਹਟਾਇਆ ਗਿਆ। ਇਸ ਤੋਂ ਬਾਅਦ ABC, CBS, ਫੌਕਸ ਨਿਊਜ਼ ਤੇ NBC ਸਮੇਤ ਹੋਰ ਪ੍ਰਮੁੱਖ ਮੀਡੀਆ ਸੰਸਥਾਵਾਂ ਨੇ ਵਿਰੋਧ ਵਜੋਂ ਵਾਈਟ ਹਾਊਸ ਟੈਲੀਵਿਜ਼ਨ ਪੂਲ 'ਚ ਆਪਣੀ ਭਾਗੀਦਾਰੀ ਰੋਕ ਦਿੱਤੀ। ਇਸ ਕਾਰਨ ਰਾਸ਼ਟਰਪਤੀ ਦੇ ਪ੍ਰੋਗਰਾਮਾਂ ਦੀ ਪੂਲ ਕਵਰੇਜ ਪ੍ਰਭਾਵਿਤ ਹੋਈ ਤੇ ਵਾਈਟ ਹਾਊਸ ਤੋਂ ਜਾਰੀ ਕੀਤੀ ਜਾ ਰਹੀ ਡਿਜੀਟਲ ਸਟ੍ਰੀਮ ਵੀਡੀਓ ਕਵਰੇਜ ਦਾ ਇੱਕ ਮੁੱਖ ਸਰੋਤ ਬਣ ਗਈ। ਮੁਕੱਦਮਾ ਦਾਇਰ ਹੋਣ ਤੋਂ ਬਾਅਦ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਤੇ ਇਨ੍ਹਾਂ ਮੀਡੀਆ ਸੰਸਥਾਵਾਂ ਦੀ ਆਲੋਚਨਾ ਕੀਤੀ। ਟਰੰਪ ਨੇ ਦੋਸ਼ ਲਾਇਆ ਕਿ ਮੀਡੀਆ ਅਦਾਰੇ ਅਣਪਛਾਤੇ ਸੂਤਰਾਂ ਦੇ ਹਵਾਲੇ ਨਾਲ ਨਕਾਰਾਤਮਕ ਤੇ ਝੂਠੀਆਂ ਖਬਰਾਂ ਚਲਾ ਕੇ ਦੇਸ਼ ਦੀ ਰਾਸ਼ਟਰੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਂਦੇ ਨੇ। ਟਰੰਪ ਨੇ ਇਹ ਵੀ ਕਿਹਾ ਕਿ ਜੋ ਮੀਡੀਆ ਸੰਸਥਾਵਾਂ ਜਾਣ ਬੁੱਝ ਕੇ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਦੀਆਂ ਨੇ ਉਨ੍ਹਾਂ ਨੂੰ ਵਾਈਟ ਹਾਊਸ ਤੱਕ ਪਹੁੰਚ ਦੇਣਾ ਜ਼ਰੂਰੀ ਨਹੀਂ ਹੈ। CNN, MS Now ਤੇ ਪੋਲੀਟੀਕੋ ਨੇ ਸਾਂਝੇ ਬਿਆਨ 'ਚ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਇਹ ਯਕੀਨੀ ਬਣਾਉਣ ਦੀ ਹੈ ਕਿ ਸਰਕਾਰ ਇਹ ਤੈਅ ਨਾ ਕਰੇ ਕਿ ਪ੍ਰੈਸ ਨੂੰ ਕੀ ਰਿਪੋਰਟ ਕਰਨਾ ਚਾਹੀਦਾ। ਇਹ ਮਾਮਲਾ ਅਮਰੀਕੀ ਜ਼ਿਲ੍ਹਾ ਜੱਜ ਟਿਮੋਥੀ ਕੈਲੀ ਦੀ ਅਦਾਲਤ 'ਚ ਹੈ। ਇਸ ਤੋਂ ਪਹਿਲਾਂ ਵੀ ਉਹ 2018 'ਚ ਪੱਤਰਕਾਰ ਜਿਮ ਅਕੋਸਟਾ ਦੇ ਪ੍ਰੈਸ ਕ੍ਰੈਡੈਂਸ਼ੀਅਲ ਨਾਲ ਜੁੜੇ ਮਾਮਲੇ ਦੀ ਸੁਣਵਾਈ ਕਰ ਚੁੱਕੇ ਨੇ। ਅਦਾਲਤ ਬੁੱਧਵਾਰ ਨੂੰ ਇਸ ਗੱਲ ਤੇ ਸੁਣਵਾਈ ਕਰੇਗੀ ਕਿ ਮੁਕੱਦਮਾ ਚੱਲਣ ਦੌਰਾਨ ਮੀਡੀਆ ਸੰਸਥਾਵਾਂ ਦੀ ਵਾਈਟ ਹਾਊਸ ਤੱਕ ਪਹੁੰਚ ਬਹਾਲ ਕੀਤੀ ਜਾਵੇ ਜਾਂ ਨਹੀਂ। ਇਸ ਦੌਰਾਨ ਟਰੰਪ ਟੀਵੀ ਦੀ ਸ਼ੁਰੂਆਤ ਨੇ ਟਰੰਪ ਪ੍ਰਸ਼ਾਸਨ ਅਤੇ ਅਮਰੀਕੀ ਮੀਡੀਆ ਵਿਚਾਲੇ ਚੱਲ ਰਹੇ ਵਿਵਾਦ 'ਚ ਇੱਕ ਨਵਾਂ ਪੱਖ ਜੋੜ ਦਿੱਤਾ ਹੈ। ਅਮਰੀਕੀ ਇਮੀਗ੍ਰੇਸ਼ਨ ਕਾਨੂੰਨ ਨਾਲ ਜੁੜੀ ਇੱਕ ਵੱਡੀ ਤਾਜ਼ਾ ਖਬਰ ਬੋਸਟਨ ਸਥਿਤ ਪਹਿਲੀ ਸੰਘੀ ਅਪੀਲੀ ਅਦਾਲਤ ਤੋਂ ਆਈ ਹੈ। ਤਿੰਨ ਜੱਜਾਂ ਦੇ ਪੈਨਲ ਨੇ ਟਰੰਪ ਪ੍ਰਸ਼ਾਸਨ ਵੱਲੋਂ ਕੁਝ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਆਪਣੇ ਦੇਸ਼ ਦੀ ਥਾਂ ਕਿਸੇ ਤੀਜੇ ਦੇਸ਼ ਵਿੱਚ ਭੇਜਣ

ਦੀ ਪ੍ਰਕਿਰਿਆ ਤੇ ਸਖਤ ਸਵਾਲ ਖੜੇ ਕੀਤੇ ਨੇ ਅਦਾਲਤ ਨੇ ਇਹ ਨਹੀਂ ਕਿਹਾ ਕਿ ਸਰਕਾਰ ਕਿਸੇ ਵੀ ਹਾਲਤ 'ਚ ਕਿਸੇ ਵਿਅਕਤੀ ਨੂੰ ਤੀਜੇ ਦੇਸ਼ ਵਿੱਚ ਨਹੀਂ ਭੇਜ ਸਕਦੀ ਅਸਲ ਮੁੱਦਾ ਕਾਨੂੰਨੀ ਕਾਰਵਾਈ ਅਤੇ ਪ੍ਰਵਾਸੀ ਨੂੰ ਆਪਣੀ ਗੱਲ ਰੱਖਣ ਲਈ ਮਿਲਣ ਵਾਲੇ ਮੌਕੇ ਦਾ ਏ ਅਦਾਲਤ ਦਾ ਕਹਿਣਾ ਹੈ ਕਿ ਜੇ ਸਰਕਾਰ ਕਿਸੇ ਵਿਅਕਤੀ ਨੂੰ ਉਸ ਦੇ ਆਪਣੇ ਦੇਸ਼ ਦੀ ਥਾਂ ਕਿਸੇ ਹੋਰ ਦੇਸ਼ 'ਚ ਭੇਜਣਾ ਚਾਹੁੰਦੀ ਹੈ ਤਾਂ ਉਸ ਨੂੰ ਪਹਿਲਾਂ ਸਪਸ਼ਟ ਜਾਣਕਾਰੀ ਮਿਲਣੀ ਚਾਹੀਦੀ ਹੈ ਇਸ ਦੇ ਨਾਲ ਹੀ ਉਸ ਵਿਅਕਤੀ ਨੂੰ ਇਹ ਦੱਸਣ ਦਾ ਅਸਲ ਮੌਕਾ ਵੀ ਮਿਲਣਾ ਚਾਹੀਦਾ ਹੈ ਕਿ ਉਸ ਤੀਜੇ ਦੇਸ਼ ਵਿੱਚ ਜਾਣ ਨਾਲ ਉਸ ਦੀ ਜਾਨ ਆਜ਼ਾਦੀ ਜਾਂ ਸੁਰੱਖਿਆ ਨੂੰ ਖਤਰਾ ਕਿਉਂ ਹੋ ਸਕਦਾ ਹੈ ਜੇ ਉਸ ਨੂੰ ਉੱਥੇ ਤਸ਼ੱਦਦ ਜ਼ੁਲਮ ਜਾਂ ਪੀੜਾ ਦਾ ਡਰ ਹੈ ਤਾਂ ਉਸ ਨੂੰ ਆਪਣਾ ਪੱਖ ਰੱਖਣ ਦਾ ਹੱਕ ਮਿਲਣਾ ਚਾਹੀਦਾ ਹੈ ਇਸ ਫੈਸਲੇ ਨੂੰ ਸਾਰੀਆਂ ਦੇਸ਼ ਨਿਕਾਲੇ ਦੀਆਂ ਕਾਰਵਾਈਆਂ ਉੱਤੇ ਰੋਕ ਨਹੀਂ ਸਮਝਣਾ ਚਾਹੀਦਾ ਇਹ ਖਾਸ ਤੌਰ ਤੇ ਤੀਜੇ ਦੇਸ਼ ਵਿੱਚ ਭੇਜਣ ਵਾਲੇ ਮਾਮਲਿਆਂ ਨਾਲ ਜੁੜਿਆ ਹੈ ਇਹ ਫੈਸਲਾ ਸ਼ਰਨ ਦੇਸ਼ ਨਿਕਾਲੇ ਤੋਂ ਬਚਾਅ ਤੇ ਤਸ਼ੱਦਦ ਦੇ ਡਰ ਨਾਲ ਜੁੜੇ ਮਾਮਲਿਆਂ ਲਈ ਮਹੱਤਵਪੂਰਨ ਹੈ ਟਰੰਪ ਪ੍ਰਸ਼ਾਸਨ ਕਈ ਦੇਸ਼ਾਂ ਨਾਲ ਅਜਿਹੇ ਪ੍ਰਵਾਸੀਆਂ ਨੂੰ ਸਵੀਕਾਰ ਕਰਨ ਬਾਰੇ ਸਮਝੌਤੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਲਈ ਅਦਾਲਤ ਦਾ ਇਹ ਫੈਸਲਾ ਸਰਕਾਰ ਦੀ ਵੱਡੀ ਇਮੀਗ੍ਰੇਸ਼ਨ ਲਾਗੂ ਕਰਨ ਵਾਲੀ ਯੋਜਨਾ ਤੇ ਅਸਰ ਪਾ ਸਕਦਾ ਹੈ ਅਮਰੀਕਾ ਦੇ ਉੱਤਰ ਪੂਰਬੀ ਹਿੱਸੇ 'ਚ ਸੋਮਵਾਰ ਨੂੰ 에ਅਰ ਟ੍ਰੈਫਿਕ ਕੰਟਰੋਲ ਸਿਸਟਮ 'ਚ ਤਕਨੀਕੀ ਖਰਾਬੀ ਕਾਰਨ ਹਵਾਈ ਸੇਵਾਵਾਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈਆਂ ਸੈਂਕੜੇ ਉਡਾਣਾਂ ਰੱਦ ਕਰਨੀਆਂ ਪਈਆਂ ਜਦਕਿ ਨਿਊਯਾਰਕ ਦੇ ਤਿੰਨ ਵੱਡੇ ਹਵਾਈ ਅੱਡਿਆਂ ਜੌਨ ਐਫ ਕੈਨੇਡੀ ਲਾ ਗਾਰਡੀਆ ਤੇ ਨਿਵਾਰਕ ਦੇ ਕਈ ਘੰਟਿਆਂ ਤੱਕ ਉਡਾਣਾਂ ਦੀ ਆਵਾਜਾਈ ਪ੍ਰਭਾਵਿਤ ਰਹੀ ਫਿਲਾਡੈਲਫੀਆ ਤੋਂ ਆਉਣ ਜਾਣ ਵਾਲੀਆਂ ਉਡਾਣਾਂ ਤੇ ਵੀ ਇਸ ਦਾ ਅਸਰ ਪਿਆ ਇਹ ਸਮੱਸਿਆ ਉਸ ਸਮੇਂ ਸਾਹਮਣੇ ਆਈ ਜਦੋਂ ਸੰਯੁਕਤ ਰਾਸ਼ਟਰ ਮਹਾਸਭਾ 'ਚ ਸ਼ਾਮਲ ਹੋਣ ਲਈ ਵੱਡੀ ਗਿਣਤੀ 'ਚ ਵਿਦੇਸ਼ੀ ਆਗੂ ਨਿਊਯਾਰਕ ਪਹੁੰਚ ਰਹੇ ਨੇ ਹਾਲਾਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਵਾਸ਼ਿੰਗਟਨ ਡੀਸੀ ਤੋਂ ਨਿਊਯਾਰਕ ਜਾਣ ਵਾਲੀ ਉਡਾਣ ਆਪਣੇ ਨਿਰਧਾਰਤ ਸਮੇਂ ਤੇ ਰਵਾਨਾ ਹੋਈ ਅਮਰੀਕੀ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਮੁਤਾਬਕ ਸੋਮਵਾਰ ਸਵੇਰੇ ਫਿਲਾਡੈਲਫੀਆ ਸਥਿਤ ਇੱਕ 에ਅਰ ਟ੍ਰੈਫਿਕ ਕੰਟਰੋਲ ਸਹੂਲਤ 'ਚ ਮੁੱਖ ਸਰਕਟ ਫੇਲ ਹੋ ਗਿਆ ਇਹ ਸਹੂਲਤ ਫਿਲਾਡੈਲਫੀਆ ਦੇ ਨਾਲ ਨਾਲ ਨਿਊਯਾਰਕ ਦੇ ਪ੍ਰਮੁੱਖ ਹਵਾਈ ਅੱਡਿਆਂ ਲਈ ਹਵਾਈ ਆਵਾਜਾਈ ਨੂੰ ਕੰਟਰੋਲ ਕਰਨ 'ਚ ਅਹਿਮ ਭੂਮਿਕਾ ਨਿਭਾਉਂਦੀ ਹੈ ਮੁੱਖ ਸਰਕਟ 'ਚ ਖਰਾਬੀ ਆਉਣ ਕਾਰਨ ਇਸ ਖੇਤਰ 'ਚ ਆਉਣ ਅਤੇ ਜਾਣ ਵਾਲੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਮਾਮਲਾ ਉਸ ਸਮੇਂ ਹੋਰ ਗੰਭੀਰ ਹੋ ਗਿਆ ਜਦੋਂ FAA ਨੂੰ ਪਤਾ ਲੱਗਿਆ ਕਿ ਬੈਕਅਪ ਫਾਈਬਰ ਆਪਟਿਕ ਲਾਈਨ ਵੀ ਕੰਮ ਨਹੀਂ ਕਰ ਰਹੀ ਸੀ ਦੱਸਿਆ ਜਾ ਰਿਹਾ ਕਿ ਨਿਊ ਬ੍ਰੰਜ਼ਵਿਕ ਅਤੇ ਨਿਵਾਰਕ ਨਿਊ ਜਰਜ਼ੀ ਦੇ ਵਿਚਾਲੇ ਨਿਰਮਾਣ ਕਾਰਜ ਦੌਰਾਨ ਇਹ ਲਾਈਨ ਨੁਕਸਾਨੀ ਗਈ ਸੀ ਇਸ ਕਾਰਨ ਮੁੱਖ ਕਨੈਕਸ਼ਨ ਫੇਲ ਹੋਣ ਤੋਂ ਬਾਅਦ ਵਰਤੀ ਜਾਣ ਵਾਲੀ ਬੈਕਅਪ ਵਿਵਸਥਾ ਵੀ ਉਪਲਬਧ ਨਹੀਂ ਰਹੀ FAA ਪ੍ਰਸ਼ਾਸਕ ਬ੍ਰਾਇਨ ਬੈਡਫੋਰਡ ਨੇ ਦੱਸਿਆ ਕਿ ਏਜੰਸੀ ਮੁੱਖ ਲਾਈਨ ਤੇ ਨਵਾਂ ਸਰਕਟ ਲਗਾਉਣ ਦੇ ਨਾਲ ਬੈਕਅਪ ਫਾਈਬਰ ਆਪਟਿਕ ਲਾਈਨ ਦੀ ਮੁਰੰਮਤ ਕਰਨ 'ਚ ਵੀ ਲੱਗੀ ਹੋਈ ਹੈ ਏਜੰਸੀ ਦਾ ਉਦੇਸ਼ 에ਅਰ ਟ੍ਰੈਫਿਕ ਕੰਟਰੋਲਰ ਲਈ ਲੋੜੀਂਦੀ ਕਨੈਕਟੀਵਿਟੀ ਨੂੰ ਜਲਦ ਤੋਂ ਜਲਦ ਬਹਾਲ ਕਰਨਾ ਬ੍ਰਾਇਨ ਬੈਡਫੋਰਡ ਮੁਤਾਬਕ ਬੈਕਅਪ ਫਾਈਬਰ ਲਾਈਨ ਦੀ ਮੁਰੰਮਤ 'ਚ ਲਗਭਗ 13 ਘੰਟੇ ਲੱਗ ਸਕਦੇ ਨੇ ਉਨ੍ਹਾਂ ਕਿਹਾ ਕਿ ਇਹ ਇੱਕ ਵੱਡਾ ਨੁਕਸਾਨ ਹੈ ਤੇ FAA ਇਸ ਨੂੰ ਠੀਕ ਕਰਨ ਲਈ ਕੰਮ ਕਰ ਰਿਹਾ ਏ ਸੋਮਵਾਰ ਦੁਪਹਿਰ ਤੱਕ ਲਾ ਗਾਰਡੀਆ ਤੇ ਫਿਲਾਡੈਲਫੀਆ ਹਵਾਈ ਅੱਡਿਆਂ ਤੇ ਕੁਝ ਉਡਾਣਾਂ ਮੁੜ ਸ਼ੁਰੂ ਹੋ ਗਈਆਂ ਸਨ ਇਸ ਦੇ ਬਾਵਜੂਦ ਦਿਨ ਦੇ ਬਾਕੀ ਸਮੇਂ ਦੌਰਾਨ ਉਡਾਣਾਂ 'ਚ ਦੇਰੀ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਗਈ ਕੁਝ 에ਅਰਲਾਈਨਜ਼ ਨੇ ਪ੍ਰਭਾਵਿਤ ਯਾਤਰੀਆਂ ਨੂੰ ਬਿਨਾਂ ਕਿਸੇ ਵਾਧੂ ਫੀਸ ਦੇ ਆਪਣੀਆਂ ਉਡਾਣਾਂ ਬਦਲਣ ਦੀ ਸਹੂਲਤ ਵੀ ਦਿੱਤੀ ਹੈ ਯੂਕਰੇਨੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਰੂਸ ਨੇ ਮਿਜ਼ਾਈਲਾਂ ਅਤੇ ਡਰੋਨਾਂ ਦੀ ਵਰਤੋਂ ਕਰਕੇ ਯੂਕਰੇਨ ਉੱਤੇ ਰਾਤ ਭਰ ਭਾਰੀ ਹਮਲਾ ਕੀਤਾ ਇਨ੍ਹਾਂ ਹਮਲਿਆਂ 'ਚ ਤੇਲ ਗੈਸ ਤੇ ਉਦਯੋਗਿਕ ਸਹੂਲਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਦੇ ਨਤੀਜੇ ਵਜੋਂ 4 ਲੋਕਾਂ ਦੀ ਮੌਤ ਹੋ ਗਈ ਰਾਈਟਰਜ਼ ਮੁਤਾਬਕ ਹਮਲੇ ਦੌਰਾਨ ਯੂਕਰੇਨ ਨੇ ਪੋਲਤਾਵਾ ਖੇਤਰ 'ਚ ਤੇਲ ਅਤੇ ਗੈਸ ਦੀ ਇੱਕ ਅਹਿਮ ਸਹੂਲਤ ਨੂੰ ਨਿਸ਼ਾਨਾ ਬਣਾਉਣ ਲਈ ਬੈਲਿਸਟਿਕ ਮਿਜ਼ਾਈਲ ਦੀ ਵਰਤੋਂ ਕੀਤੀ ਮਾਸਕੋ ਨੇ ਦੱਖਣ ਪੂਰਬੀ ਸ਼ਹਿਰਾਂ ਡਨੀਪਰੋ ਕ੍ਰੀਵੀ ਰਹੇ ਤੇ ਪਾਵਲੋ ਹਰਾਦ ਵਿੱਚ ਉਦਯੋਗਿਕ ਟਿਕਾਣਿਆਂ ਤੇ ਵੀ ਹਮਲੇ ਕੀਤੇ ਇਸ ਦੌਰਾਨ ਉੱਤਰੀ ਚੇਰਨੀਹੇਵ ਖੇਤਰ 'ਚ ਊਰਜਾ ਸਹੂਲਤ ਤੇ ਹੋਏ ਹਮਲੇ ਕਾਰਨ ਲਗਭਗ 1 ਲੱਖ ਖਪਤਕਾਰਾਂ ਦੀ ਬਿਜਲੀ ਸਪਲਾਈ ਬੰਦ ਹੋ ਗਈ ਹਵਾਈ ਹਮਲਿਆਂ ਦੀ ਇਹ ਤਾਜ਼ਾ ਲਹਿਰ ਉਸ ਸਮੇਂ ਵਾਪਰੀ ਜਦੋਂ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮਿਰ ਜ਼ੇਲੈਂਸਕੀ ਅਮਰੀਕਾ ਦੇ ਦੌਰੇ ਤੇ ਸਨ ਕੁਝ ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਸੀ ਕਿ ਦੋਵਾਂ ਧਿਰਾਂ ਨੂੰ ਇੱਕ ਦੂਜੇ ਦੇ ਈਂਧਣ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਬੰਦ ਕਰ ਦੇਣਾ ਚਾਹੀਦਾ ਹੈ ਹਾਲਾਂਕਿ ਫਰਵਰੀ 2022 'ਚ ਯੂਕਰੇਨ ਤੇ ਰੂਸ ਦੇ ਪੂਰੇ ਪੱਧਰ ਦੇ ਹਮਲੇ ਤੋਂ ਬਾਅਦ ਮੋਰਚੇ ਤੇ ਲੜਾਈ ਕਾਫੀ ਹੱਦ ਤੱਕ ਰੁਕ ਗਈ ਪਰ ਰੂਸ ਨੇ ਹਾਲ ਹੀ ਦੇ ਮਹੀਨਿਆਂ 'ਚ ਆਪਣੀ ਹਵਾਈ ਮੁਹਿੰਮ ਨੂੰ ਤੇਜ਼ ਕਰ ਦਿੱਤਾ ਇਹ ਹਮਲੇ ਕਾਰੋਬਾਰਾਂ ਤੇ ਬੰਦਰਗਾਹਾਂ ਤੋਂ ਲੈ ਕੇ ਲੌਜਿਸਟਿਕਸ ਕੇਂਦਰਾਂ ਤੱਕ ਦੇ ਆਰਥਿਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਂਦੇ ਨੇ ਦੋਵੇਂ ਧਿਰਾਂ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਤੋਂ ਇਨਕਾਰ ਕਰਦੀਆਂ ਨੇ ਗਵਰਨਰ ਓਲੈਕਸੈਂਡਰ ਲਿਸਾਕ ਨੇ ਟੈਲੀਗ੍ਰਾਮ ਤੇ ਲਿਖਿਆ ਕਿ ਰੂਸੀ ਫੌਜਾਂ ਨੇ ਡਨੀਪ੍ਰੋਪੇਟਸਵਸਕ ਖੇਤਰ ਦੇ ਅੰਦਰ ਡਨੀਪ੍ਰੋ ਕ੍ਰੀਵਰੇਹ ਅਤੇ ਪਾਵਲੋ ਹਰਾਦ 'ਚ ਉਦਯੋਗਿਕ ਅਦਾਰਿਆਂ ਨੂੰ ਇੱਕੋ ਸਮੇਂ ਨਿਸ਼ਾਨਾ ਬਣਾਇਆ ਇਹ ਖੇਤਰ ਇੱਕ ਪ੍ਰਮੁੱਖ ਉਦਯੋਗਿਕ ਕੇਂਦਰ ਹੈ ਜਿੱਥੇ ਮਸ਼ੀਨਰੀ ਨਿਰਮਾਣ ਸਟੀਲ ਉਤਪਾਦਨ ਤੇ ਹੋਰ ਨਿਰਮਾਣ ਉਦਯੋਗ ਸਥਿਤ ਨੇ ਲਿਸਾਕ ਨੇ ਕਿਹਾ ਕਿ ਰੂਸ ਨੇ 4 ਜ਼ਿਲ੍ਹਿਆਂ 'ਚ ਮਿਜ਼ਾਈਲਾਂ ਡਰੋਨ ਅਤੇ ਤੋਪਖਾਨੇ ਦੀ ਵਰਤੋਂ ਕੀਤੀ ਜਿਸ ਨਾਲ ਡਨੀਪ੍ਰੋ 'ਚ 4 ਲੋਕਾਂ ਦੀ ਮੌਤ ਹੋ ਗਈ

ਤੇ 6 ਜ਼ਖਮੀ ਹੋ ਗਏ। ਰੂਸ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਉਸ ਦੀਆਂ ਹਵਾਈ ਰੱਖਿਆ ਇਕਾਈਆਂ ਨੇ ਰਾਤ ਭਰ ਰੂਸ ਦੇ ਵੱਖ-ਵੱਖ ਖੇਤਰਾਂ 'ਚ 297 ਯੂਕਰੇਨੀ ਡਰੋਨ ਤਬਾਹ ਕਰ ਦਿੱਤੇ। ਅਮਰੀਕਾ ਨੇ ਈਰਾਨ ਦੀਆਂ 에ਅਰਲਾਈਨਸ ਤੇ ਦਬਾਅ ਹੋਰ ਵਧਾਉਂਦਿਆਂ ਉਹਨਾਂ ਦੀਆਂ ਸੇਵਾਵਾਂ ਨੂੰ ਪ੍ਰਭਾਵਿਤ ਕਰਨ ਦੀ ਚੇਤਾਵਨੀ ਦਿੱਤੀ ਹੈ। ਅਮਰੀਕੀ ਵਿੱਤ ਮੰਤਰੀ ਸਕਾਟ ਬੈਸੈਂਟ ਨੇ ਕਿਹਾ ਕਿ 23 ਸਤੰਬਰ ਤੋਂ ਈਰਾਨੀ ਜਹਾਜ਼ਾਂ ਨੂੰ ਈਂਧਣ, ਹਵਾਈ ਅੱਡਿਆਂ ਤੇ ਉਤਰਨ ਦੀ ਸਹੂਲਤ ਜਾਂ ਟਿਕਟਾਂ ਮੁਹੱਈਆ ਕਰਵਾਉਣ ਵਾਲੀਆਂ ਵਿਦੇਸ਼ੀ ਕੰਪਨੀਆਂ ਖਿਲਾਫ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਅਮਰੀਕਾ ਵੱਲੋਂ ਅਜਿਹੀਆਂ ਕੰਪਨੀਆਂ ਨੂੰ ਆਪਣੇ ਵਿੱਤੀ ਤੰਤਰ ਤੋਂ ਬਾਹਰ ਕਰਨ ਦਾ ਖਤਰਾ ਜਤਾਇਆ ਜਾ ਰਿਹਾ ਹੈ। ਇਸ ਦਾ ਮਤਲਬ ਹੈ ਕਿ ਜੇ ਕੋਈ ਵਿਦੇਸ਼ੀ ਕੰਪਨੀ ਈਰਾਨੀ 에ਅਰਲਾਈਨਸ ਨੂੰ ਸੇਵਾਵਾਂ ਪ੍ਰਦਾਨ ਕਰਦੀ ਹੈ ਤਾਂ ਉਸ ਲਈ ਅਮਰੀਕੀ ਬੈਂਕਿੰਗ ਪ੍ਰਣਾਲੀ ਰਾਹੀਂ ਅਮਰੀਕੀ ਡਾਲਰ 'ਚ ਲੈਣ ਦੇਣ ਕਰਨਾ ਮੁਸ਼ਕਲ ਹੋ ਸਕਦਾ ਹੈ। ਇਸ ਕਾਰਵਾਈ ਦਾ ਅਸਰ ਈਰਾਨ ਦੀਆਂ ਕੌਮਾਂਤਰੀ ਹਵਾਈ ਸੇਵਾਵਾਂ ਤੇ ਪੈਣ ਦੀ ਸੰਭਾਵਨਾ ਹੈ। ਹਵਾਈ ਆਵਾਜਾਈ ਦੇ ਅੰਕੜਿਆਂ ਮੁਤਾਬਕ ਸਤੰਬਰ 'ਚ ਈਰਾਨ ਤੋਂ ਹਰ ਹਫ਼ਤੇ ਲਗਭਗ 70,000 ਕੌਮਾਂਤਰੀ ਸੀਟਾਂ ਉਪਲਬਧ ਹਨ, ਜਦਕਿ ਅਗਸਤ 'ਚ ਇਹ ਗਿਣਤੀ 55,700 ਸੀ। ਅਗਸਤ ਵਿੱਚ ਮਹਾਨ ਏਅਰ ਅਤੇ ਸੈਪਹਿਰਾਨ ਏਅਰਲਾਈਨਸ ਈਰਾਨ ਤੋਂ ਕੌਮਾਂਤਰੀ ਉਡਾਣਾਂ ਦੀ ਸਮਰੱਥਾ ਦੇ ਮਾਮਲੇ 'ਚ ਪ੍ਰਮੁੱਖ ਸਥਾਨਕ ਕੰਪਨੀਆਂ ਸਨ। ਮੌਂਟਰੀਅਲ ਸਿਟੀ ਕੌਂਸਲ ਨੇ ਸੋਮਵਾਰ ਨੂੰ ਇੱਕ ਵਿਵਾਦਿਤ ਉਪ ਨਿਯਮ ਪਾਸ ਕੀਤਾ ਹੈ ਜਿਸ ਤਹਿਤ ਡਿਊਟੀ ਤੇ ਤੈਨਾਤ ਪੁਲਿਸ ਅਧਿਕਾਰੀਆਂ ਤੇ ਹੋਰ ਨਗਰ ਨਿਗਮ ਮੁਲਾਜ਼ਮਾਂ ਨੂੰ ਧਮਕਾਉਣ, ਤੰਗ ਕਰਨ, ਅਪਮਾਨਿਤ ਕਰਨ ਜਾਂ ਦੁਰਵਿਵਹਾਰ ਕਰਨ ਵਾਲੇ ਵਿਅਕਤੀਆਂ ਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ। ਨਵੇਂ ਉਪ ਨਿਯਮ ਤਹਿਤ ਪਹਿਲੀ ਵਾਰ ਉਲੰਘਣਾ ਕਰਨ ਤੇ 350 ਤੋਂ 1,000 ਕੈਨੇਡੀਅਨ ਡਾਲਰ ਤੱਕ ਜੁਰਮਾਨਾ ਹੋ ਸਕਦਾ ਹੈ। ਦੁਬਾਰਾ ਉਲੰਘਣਾ ਕਰਨ ਵਾਲਿਆਂ ਲਈ ਜੁਰਮਾਨੇ ਦੀ ਰਕਮ ਦੁੱਗਣੀ ਹੋ ਜਾਵੇਗੀ ਤੇ ਇਹ $2,000 ਤੱਕ ਪਹੁੰਚ ਸਕਦੀ ਹੈ। ਉਪ ਨਿਯਮ 'ਚ ਡਿਊਟੀ ਨਿਭਾ ਰਹੇ ਪੁਲਿਸ ਅਧਿਕਾਰੀਆਂ ਅਤੇ ਨਗਰ ਨਿਗਮ ਕਰਮਚਾਰੀਆਂ ਪ੍ਰਤੀ ਧਮਕਾਉਣ, ਪ੍ਰੇਸ਼ਾਨ ਕਰਨ, ਧਮਕੀ ਦੇਣ, ਅਪਮਾਨ ਕਰਨ ਜਾਂ ਦੁਰਵਿਵਹਾਰ ਵਰਗੇ ਵਿਹਾਰ ਤੇ ਰੋਕ ਲਗਾਈ ਗਈ ਹੈ। ਇਸ ਤੋਂ ਇਲਾਵਾ ਅਜਿਹੇ ਵਿਹਾਰ ਨੂੰ ਵੀ ਮਨਾਹੀ ਕੀਤੀ ਗਈ ਹੈ ਜਿਸ ਵਿੱਚ ਅਪਮਾਨਜਨਕ, ਹਿੰਸਕ ਜਾਂ ਹਮਲਾਵਰ ਮੰਨਿਆ ਜਾ ਸਕਦਾ ਹੋਵੇ। ਮੌਂਟਰੀਅਲ ਦੀ ਮੇਅਰ ਸੁਰਾਇਆ ਮਾਰਟੀਨੇਜ਼ ਫੈਰਾਡਾ ਨੇ ਕਿਹਾ ਕਿ ਨਿਯਮ ਦਾ ਮਕਸਦ ਪੁਲਿਸ ਜਾਂ ਸ਼ਹਿਰ ਦੀ ਆਲੋਚਨਾ ਕਰਨ ਦੇ ਅਧਿਕਾਰ ਨੂੰ ਖਤਮ ਕਰਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਗਾਲ ਕੱਢਣ ਜਾਂ ਅਸ਼ਲੀਲ ਇਸ਼ਾਰਾ ਕਰਨ ਨਾਲ ਆਪਣੇ ਆਪ ਜੁਰਮਾਨਾ ਨਹੀਂ ਲੱਗੇਗਾ, ਸਗੋਂ ਉਪ ਨਿਯਮ ਦਾ ਉਦੇਸ਼ ਇੱਕ ਖਾਸ ਵਿਹਾਰ ਨੂੰ ਨਿਯਮਿਤ ਕਰਨ ਲਈ ਢਾਂਚਾ ਮੁਹੱਈਆ ਕਰਨਾ ਹੈ। ਨਗਰ ਨਿਗਮ ਮੁਤਾਬਕ 2019 ਤੋਂ ਬਾਅਦ ਮੁਲਾਜ਼ਮਾਂ ਖਿਲਾਫ਼ ਦਰਜ ਕੀਤੀਆਂ ਘਟਨਾਵਾਂ 'ਚ 263% ਵਾਧਾ ਹੋਇਆ। ਇਸ ਉਪ ਨਿਯਮ ਦੇ ਹੱਕ 'ਚ ਇਹ ਵੀ ਦਲੀਲ ਦਿੱਤੀ ਗਈ ਹੈ ਕਿ ਹਾਲ ਹੀ 'ਚ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਵਿਅਕਤੀ ਵੱਲੋਂ ਮਹਿਲਾ ਪੁਲਿਸ ਅਧਿਕਾਰੀ ਨਾਲ ਵਾਰ ਵਾਰ ਅਪਮਾਨਜਨਕ ਤੇ ਔਰਤ ਵਿਰੋਧੀ ਟਿੱਪਣੀਆਂ ਕੀਤੀਆਂ ਗਈਆਂ ਸਨ। ਹਾਲਾਂਕਿ ਨਾਗਰਿਕ ਅਧਿਕਾਰ ਸਮੂਹਾਂ ਨੇ ਚਿੰਤਾ ਜਤਾਈ ਹੈ ਕਿ ਨਵਾਂ ਨਿਯਮ ਬੋਲਣ ਦੀ ਆਜ਼ਾਦੀ ਨੂੰ ਪ੍ਰਭਾਵਿਤ ਕਰ ਸਕਦਾ ਹੈ ਤੇ ਪੁਲਿਸ ਨੂੰ ਜੁਰਮਾਨੇ ਜਾਰੀ ਕਰਨ ਲਈ ਵਧੇਰੇ ਅਧਿਕਾਰ ਦੇ ਸਕਦਾ ਹੈ। ਵਿਰੋਧੀ ਧਿਰ ਪ੍ਰੋਜੈ ਮੌਂਟਰੀਅਲ ਨੇ ਵੀ ਉਪ ਨਿਯਮ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ। ਪ੍ਰੋਜੈ ਮੌਂਟਰੀਅਲ ਦੀ ਕੌਂਸਲਰ ਕਾਰਨਾ ਬੋਵੈਸ ਨੇ ਕਿਹਾ ਹੈ ਕਿ ਨਿਯਮ 'ਚ ਵਰਤੇ ਗਏ ਕਈ ਸ਼ਬਦਾਂ ਦੀ ਸਪਸ਼ਟ ਅਤੇ ਵਸਤੂਨਿਸ਼ਠ ਪਰਿਭਾਸ਼ਾ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ਤੇ ਜਨਤਕ ਸਲਾਹ ਮਸ਼ਵਰਾ ਹੋਣਾ ਚਾਹੀਦਾ ਸੀ। ਮੇਅਰ ਨੇ ਜਵਾਬ ਦਿੰਦਿਆਂ ਕਿਹਾ ਕਿ ਲੋਕਾਂ ਦਾ ਪੁਲਿਸ ਜਾਂ ਨਗਰ ਨਿਗਮ ਨਾਲ ਅਸਹਿਮਤ ਹੋਣ ਦਾ ਅਧਿਕਾਰ ਬਰਕਰਾਰ ਰਹੇਗਾ। ਉਨ੍ਹਾਂ ਕਿਹਾ ਕਿ ਸੰਸਥਾ ਨੂੰ ਚੁਣੌਤੀ ਦੇਣ ਅਤੇ ਅਣਉਚਿਤ ਵਿਹਾਰ ਕਰਨ ਵਿਚਕਾਰ ਇੱਕ ਹੱਦ ਤੈਅ ਕਰਨਾ ਹੀ ਉਪ ਨਿਯਮ ਦਾ ਉਦੇਸ਼ ਹੈ। ਅਮਰੀਕਾ ਦੇ ਯੋਸੇਮਾਈਟ ਨੈਸ਼ਨਲ ਪਾਰਕ 'ਚ ਜੰਗਲ ਦੀ ਅੱਗ ਬੁਝਾਉਣ ਦੌਰਾਨ ਇੱਕ ਫਾਇਰ ਫਾਈਟਿੰਗ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ 'ਚ ਸਵਾਰ ਦੋਵੇਂ ਪਾਇਲਟਸ ਦੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਇਹ ਹਾਦਸਾ ਐਤਵਾਰ ਦੁਪਹਿਰ ਨੂੰ ਉਸ ਸਮੇਂ ਵਾਪਰਿਆ ਜਦੋਂ ਹੈਲੀਕਾਪਟਰ ਅੱਗ ਤੇ ਪਾਣੀ ਸੁੱਟਣ ਦੇ ਕੰਮ 'ਚ ਲੱਗਿਆ ਹੋਇਆ ਸੀ। ਪਾਇਲਟਸ ਤੋਂ ਇਲਾਵਾ ਹੈਲੀਕਾਪਟਰ 'ਚ ਹੋਰ ਕੋਈ ਨਹੀਂ ਸੀ। ਦੋਵੇਂ ਪਾਇਲਟ ਪ੍ਰੀ ਸੀਜ਼ਨ ਨਾਮਕ ਕੰਟਰੈਕਟ ਏਵੀਏਸ਼ਨ ਕੰਪਨੀ ਲਈ ਕੰਮ ਕਰਦੇ ਸਨ। ਹਾਦਸੇ 'ਚ ਮਾਰੇ ਗਏ ਪਾਇਲਟਸ ਦੇ ਵਿੱਚੋਂ ਇੱਕ ਦੀ ਪਛਾਣ ਗ੍ਰੈਗ ਕਿੰਗ ਵਜੋਂ ਕੀਤੀ ਗਈ ਹੈ। ਉਸਨੇ ਪਹਿਲਾਂ ਅਲਾਸਕਾ ਦੇ ਜੰਗਲਾਤ ਅਤੇ ਅੱਗ ਵਿਭਾਗ ਦੇ ਵਿੱਚ ਕੰਮ ਕੀਤਾ ਸੀ ਤੇ ਅਲਾਸਕਾ 'ਚ ਜੰਗਲੀ ਅੱਗ ਬੁਝਾਉਣ ਦੇ ਕਈ ਕਾਰਜਾਂ 'ਚ ਹਿੱਸਾ ਲਿਆ ਸੀ। ਬਾਅਦ 'ਚ ਉਹ ਪ੍ਰੀਸੀਜ਼ਨ ਕੰਪਨੀ ਦੇ ਵਿੱਚ ਸ਼ਾਮਲ ਹੋ ਗਿਆ। ਅਲਾਸਕਾ ਦੀ ਇਸ ਏਜੰਸੀ ਦੇ ਬੁਲਾਰੇ ਐਮਰੀ ਜੌਨਸਨ ਨੇ ਦੱਸਿਆ ਕਿ ਕਿੰਗ ਦੇ ਨਜ਼ਦੀਕੀ ਰਿਸ਼ਤੇਦਾਰ ਅਜੇ ਵੀ ਇਸ ਏਜੰਸੀ ਲਈ ਕੰਮ ਕਰਦੇ ਨੇ। ਉਸ ਦਾ ਨਾਮ ਪਰਿਵਾਰ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਹੀ ਜਨਤਕ ਕੀਤਾ ਗਿਆ ਸੀ। ਦੂਜੇ ਪਾਇਲਟ ਦੀ ਪਛਾਣ ਹਾਲੇ ਤੱਕ ਜਨਤਕ ਨਹੀਂ ਕੀਤੀ ਗਈ। ਫੈਡਰਲ ਕੰਪਲੈਕਸ ਇੰਸੀਡੈਂਟ ਮੈਨੇਜਮੈਂਟ ਟੀਮ ਦੇ ਬੁਲਾਰੇ ਬੈਂਜਾਮਿਨ ਕੋਸਲ ਅਨੁਸਾਰ ਅੱਗ ਬੁਝਾਉਣ ਲਈ ਵਾਟਰ ਬਕੇਟ ਦੀ ਵਰਤੋਂ ਕਰਦੇ ਸਮੇਂ ਇੱਕ ਸੁਪਰ ਪੂਮਾ ਹੈਲੀਕਾਪਟਰ ਝੀਲ ਨੇੜੇ ਹਾਦਸਾਗ੍ਰਸਤ ਹੋ ਗਿਆ। ਹਾਦਸੇ ਦੇ ਹਾਲਾਤਾਂ ਬਾਰੇ ਫਿਲਹਾਲ ਕੋਈ ਵਿਸਤ੍ਰਿਤ ਜਾਣਕਾਰੀ ਉਪਲਬਧ ਨਹੀਂ ਹੈ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਅਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਇਸ ਹਾਦਸੇ ਦੀ ਜਾਂਚ ਕਰਨਗੇ। ਰਿਪੋਰਟਾਂ ਅਨੁਸਾਰ ਇਸ ਸਾਲ ਅਮਰੀਕਾ 'ਚ ਜੰਗਲੀ ਅੱਗ ਨਾਲ ਸਬੰਧਤ ਕਾਰਵਾਈਆਂ ਦੌਰਾਨ ਘੱਟੋ ਘੱਟ 14 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ 2022 ਤੋਂ ਸਭ ਤੋਂ ਵੱਧ ਅੰਕੜਾ ਹੈ। ਉਸ ਸਾਲ ਜੰਗਲੀ ਅੱਗ ਨਾਲ ਸੰਬੰਧਿਤ ਮੁਹਿੰਮਾਂ ਦੌਰਾਨ 25 ਲੋਕਾਂ ਦੀ ਜਾਨ ਗਈ ਸੀ। ਅਗਸਤ 'ਚ ਅਮਰੀਕਾ 'ਚ ਅਜਿਹੀਆਂ ਕਾਰਵਾਈਆਂ ਦੌਰਾਨ ਹੈਲੀਕਾਪਟਰ ਹਾਦਸੇ ਦੀਆਂ ਦੋ ਵੱਡੀਆਂ ਘਟਨਾਵਾਂ ਵੀ ਵਾਪਰੀਆਂ। ਯੂਟਾਹ 'ਚ ਅੱਗ

0: ਵਜਾਉਣ ਦੇ ਕੰਮ 'ਚ ਮਦਦ ਕਰਦੇ ਸਮੇਂ ਦੋ ਹੈਲੀਕਾਪਟਰ ਪਾਇਲਟਸ ਦੀ ਮੌਤ ਹੋ ਗਈ ਜਦਕਿ ਕੋਲੋਰਾਡੋ 'ਚ ਇੱਕ ਹੈਲੀਕਾਪਟਰ ਪਾਣੀ ਦੇ ਭੰਡਾਰ 'ਚ ਜਾ ਡਿੱਗਿਆ ਅਲਾਸਕਾ ਦੀ ਜੰਗਲਾਤ ਤੇ ਫਾਇਰ ਏਜੰਸੀ ਨੇ ਦੋਵਾਂ ਪਾਇਲਟਸ ਦੀ ਮੌਤ ਨੂੰ ਸਮੁੱਚੇ ਜੰਗਲੀ ਅੱਗ ਭਾਈਚਾਰੇ ਲਈ ਦੁਖਦਾਈ ਘਾਟਾ ਦੱਸਿਆ ਏਜੰਸੀ ਨੇ ਆਪਣੇ ਬਿਆਨ 'ਚ ਕਿਹਾ ਕਿ ਗ੍ਰੈਗ ਇੱਕ ਸਮਰਪਿਤ ਪਾਇਲਟ ਤੇ ਸਾਡੇ ਵਿੱਚੋਂ ਬਹੁਤਿਆਂ ਦਾ ਬਹੁਤ ਕਰੀਬੀ ਦੋਸਤ ਸੀ ਕੈਨੇਡਾ ਤੇ ਅਮਰੀਕਾ ਵਿਚਕਾਰ ਚੱਲ ਰਹੇ ਵਪਾਰਕ ਤਣਾਅ ਦੇ ਮਾਹੌਲ 'ਚ ਨਿਊ ਬ੍ਰੰਜ਼ਵਿਕ ਸਰਕਾਰ ਅਮਰੀਕੀ ਨਾਗਰਿਕਾਂ ਲਈ ਸ਼ਿਕਾਰ ਅਤੇ ਮੱਛੀ ਫੜਨ ਦੇ ਲਾਇਸੈਂਸਾਂ ਤੇ ਪਾਬੰਦੀ ਲਗਾਉਣ ਦੀ ਸੰਭਾਵਨਾ ਤੇ ਵਿਚਾਰ ਕਰ ਰਹੀ ਹੈ ਸੂਬੇ ਦੀ ਪ੍ਰੀਮੀਅਰ ਸੂਜ਼ਨ ਹੋਲਟ ਨੇ ਕਿਹਾ ਕਿ ਸਰਕਾਰ ਇਸ ਮਾਮਲੇ 'ਚ ਕਾਨੂੰਨੀ ਸਮੀਖਿਆ ਕਰੇਗੀ ਹੋਲਟ ਨੇ ਕਿਹਾ ਕਿ ਸਰਕਾਰ ਕੁਦਰਤੀ ਸਰੋਤ ਮੰਤਰੀ ਨੂੰ ਕੁਝ ਨਿਰਧਾਰਿਤ ਮਾਪਦੰਡਾਂ ਦੇ ਆਧਾਰ ਤੇ ਮੱਛੀ ਫੜਨ ਅਤੇ ਸ਼ਿਕਾਰ ਦੇ ਲਾਇਸੈਂਸ ਅਤੇ ਖਣਨ ਦਾਅਵੇ ਜਾਰੀ ਕਰਨ ਤੇ ਪਾਬੰਦੀ ਲਗਾਉਣ ਦਾ ਅਧਿਕਾਰ ਦੇਣ ਦੀ ਸੰਭਾਵਨਾ ਦੀ ਜਾਂਚ ਕਰੇਗੀ ਇਸ ਪ੍ਰਸਤਾਵ ਨੇ ਖਾਸ ਤੌਰ ਤੇ ਪੇਂਡੂ ਨਿਊ ਬ੍ਰੰਜ਼ਵਿਕ 'ਚ ਬਾਹਰੀ ਖੇਡਾਂ ਨਾਲ ਜੁੜੇ ਕਾਰੋਬਾਰਾਂ 'ਚ ਚਿੰਤਾ ਪੈਦਾ ਕੀਤੀ ਹੈ ਇਨ੍ਹਾਂ ਕਾਰੋਬਾਰਾਂ ਲਈ ਅਮਰੀਕੀ ਸ਼ਿਕਾਰੀ ਅਤੇ ਮੱਛੀ ਫੜਨ ਵਾਲੇ ਗਾਹਕਾਂ ਦਾ ਮਹੱਤਵਪੂਰਨ ਹਿੱਸਾ ਨੇ ਮੌਜੂਦਾ ਸਮੇਂ ਸੂਬੇ 'ਚ ਕਾਲੇ ਰਿੱਛ ਦੇ ਸ਼ਿਕਾਰ ਦਾ ਲਾਇਸੈਂਸ ਸਥਾਨਕ ਵਸਨੀਕਾਂ ਲਈ $37 ਹੈ ਜਦਕਿ ਬਜ਼ੁਰਗਾਂ ਲਈ ਇਹ $18 ਹੈ ਗੈਰ ਵਸਨੀਕਾਂ ਲਈ ਇਹੀ ਲਾਇਸੈਂਸ $143 ਅਤੇ $26.25 ਦੀ ਅਰਜ਼ੀ ਫੀਸ ਨਾਲ ਮਿਲਦਾ ਏ ਮੂਜ਼ ਦੇ ਸ਼ਿਕਾਰ ਲਈ ਸੂਬਾਈ ਵਸਨੀਕਾਂ ਨੂੰ $72 ਤੇ ਬਜ਼ੁਰਗਾਂ ਨੂੰ $37 ਦੇਣੇ ਪੈਂਦੇ ਨੇ ਜਦਕਿ ਗੈਰ ਵਸਨੀਕਾਂ ਲਈ ਇਹ ਫੀਸ $548 ਹੈ ਨਿਊ ਬ੍ਰੰਜ਼ਵਿਕ 'ਚ ਸ਼ਿਕਾਰ ਅਤੇ ਖੇਡਾਂ ਲਈ ਗੋਲੀਬਾਰੀ ਨਾਲ ਸੰਬੰਧਿਤ ਗਤੀਵਿਧੀਆਂ ਤੇ ਖਪਤਕਾਰਾਂ ਵੱਲੋਂ ਲਗਭਗ ਸਾਲਾਨਾ $500 ਮਿਲੀਅਨ ਖਰਚ ਕੀਤੇ ਜਾਣ ਦਾ ਅੰਦਾਜ਼ਾ ਏ ਮਨੋਰੰਜਕ ਮੱਛੀ ਫੜਨ ਦਾ ਉਦਯੋਗ ਵੀ ਸੂਬੇ ਦੀ ਅਰਥ ਵਿਵਸਥਾ 'ਚ ਲਗਭਗ $60 ਮਿਲੀਅਨ ਦੀ ਸਿੱਧੀ ਸਾਲਾਨਾ ਗਤੀਵਿਧੀ ਪੈਦਾ ਕਰਦਾ ਏ ਇਸ ਦੇ ਉਲਟ ਓਨਟਾਰੀਓ 'ਚ ਅਮਰੀਕੀ ਅਤੇ ਸੂਬਾਈ ਵਸਨੀਕ ਦੋਵੇਂ ਹੀ ਓਨਟਾਰੀਓ ਆਊਟਡੋਰਜ਼ ਕਾਰਡ ਲਈ $8.57 ਅਤੇ HST ਅਦਾ ਕਰਦੇ ਨੇ ਹਾਲਾਂਕਿ ਸ਼ਿਕਾਰ ਅਤੇ ਮੱਛੀ ਫੜਨ ਨਾਲ ਜੁੜੀਆਂ ਹੋਰ ਫੀਸਾਂ 'ਚ ਵਸਨੀਕਾਂ ਤੇ ਗੈਰ ਵਸਨੀਕਾਂ ਦੀਆਂ ਦਰਾਂ ਵੱਖਰੀਆਂ ਨੇ ਓਨਟਾਰੀਓ ਸਰਕਾਰ ਨੇ ਫਿਲਹਾਲ ਨਿਊ ਬ੍ਰੰਜ਼ਵਿਕ ਵਰਗੀਆਂ ਪਾਬੰਦੀਆਂ ਲਗਾਉਣ ਦੀ ਕੋਈ ਯੋਜਨਾ ਨਹੀਂ ਦੱਸੀ ਹੈ ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ
1: ਇਹ ਸੀਗੇ ਜੀ ਕੁਛ ਟੀਵੀ ਪੰਜਾਬ ਦੀਆਂ ਖਬਰਾਂ ਜਿਹੜੀਆਂ ਤੁਸੀਂ ਸੁਣੀਆਂ ਤੇ ਆਈ ਹੋਪ ਵੀ ਖਬਰਾਂ ਪਸੰਦ ਕੀਤੀਆਂ ਹੋਣਗੀਆਂ ਇਹਦੇ ਨਾਲ ਹੀ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈਂਦੇ ਬ੍ਰੇਕ ਤੋਂ ਬਾਅਦ ਫਿਰ ਵਾਪਸ ਮਿਲ ਕੇ ਤੇ ਹੋਰ ਗੱਲਾਂ ਬਾਤਾਂ ਤੇ ਖਬਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਾਂ ਕਿਉਂਕਿ ਜਿਸ ਤਰੀਕੇ ਦੇ ਅਲੱਗ ਅਲੱਗ ਜਗ੍ਹਾ ਦੇ ਉੱਤੇ ਇਨਫੋਰਮੇਸ਼ਨ ਸਾਹਮਣੇ ਆ ਰਹੀ ਹੈ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਹਾਂ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ ਤੇ ਫਿਰ ਬ੍ਰੇਕ ਤੋਂ ਬਾਅਦ ਬਾਕੀ ਦੀਆਂ ਖਬਰਾਂ ਤੇ ਗੱਲਾਂ ਬਾਤਾਂ ਜਿਹੜੀਆਂ ਨੇ ਇਸੇ ਤਰੀਕੇ ਨਾਲ ਪੇਸ਼ ਕੀਤੀਆਂ ਜਾਣਗੀਆਂ
2: ਅਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਓਰ ਕਰੋ
3: ਕਾਲ ਕਰੋ 5870-6890 ਲਾਈਫ ਲਾਈਨ ਮੈਡੀਕਲ ਕਲੀਨਿਕ ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ
2: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5870-6890
3: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ

0: Immigration Consulting Limited. Student visa, visitor visa, super visa, LMIA application, family immigration, provincial nominee application, ate citizenship application vich lamba tajruba te maharat rakhda hai. Tuhadi sahulat layi main Maninder Singh Dhillo ate Inderjot Kaur Dhillo ikko chhat hethe immigration ate insurance diyan sewawan pradan karde hain. Sanu sampark karn layi 403-225-1111. Maninder Singh Dhillo, Asia Pacific Immigration Consulting Limited.
1: Regulated Canadian Immigration Consultant.
0: 403-225-1111.
2: From the heart of Calgary to every corner within a 250-kilometer reach, Sabrang Radio is connecting voices, stories, and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore, and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way. Only on Sabrang Radio, your voice across every mile. Visit our official website, www.sabrang.ca.
3: जब तेल व्यापार पर भारी असर पड़ा तब इस रास्ते की अहमियत और बढ़ गई लेकिन फिर इसी
4: ये सीगियां जी कुछ एक गल्ला बता जेड़ियां तुसी सुनियां ते एक छोटे कमर्शियल ब्रेक तो बाद हुन थोड़ा जा इंडिया वाले पासे भी रुख मोड़दे आं उत्थे देखदे आं वी की कुछ चल रिहा थोड़ी जी खबरां जेड़ियां ने उत्थों दी वी कर लईए
5: तकनीक नू वरतना शुरू कर दिता है ए तकनीक असल विच है की है किस तरीके नाल काम करदी है इस दे नाल व्यक्ति दी प्राइवेसी भाव निजता तां प्रभावित नहीं हुंदी ते इस दा अंकड़ा ਕਿੱਥੋਂ ਲੈ ਜਾਂਦੇ ਨੇ ਇਸ ਬਾਰੇ ਅਸੀਂ ਗੱਲ ਕੀਤੀ ਖੰਨਾ ਪੁਲਿਸ ਦੇ SSP ਡਾਕਟਰ ਦਰਪਨ ਆਲੂਵਾਲੀਆ ਨਾਲ ਜਿਹਨੇ ਹਾਲ ਹੀ ਵਿੱਚ ਇਸ ਤਕਨੀਕ ਨੂੰ ਇਸਤੇਮਾਲ ਕਰਨਾ ਸ਼ੁਰੂ ਕੀਤਾ ਹੈ
6: ਜਿਹੜੀ ਤੁਸੀਂ ਪਿੱਛੇ ਦੇਖ ਰਹੇ ਹੋ ਸਾਡੀ CCTV ਸਾਰੀ ਸਟ੍ਰੀਮ ਹੈ ਤੇ ਇਹਦੀ ਪੈਰਲਲ ਸਟ੍ਰੀਮਿੰਗ ਸਾਡੇ ਇਸ FRS ਵਿੱਚ ਹੋ ਰਹੀ ਹੈ ਇਹਦੇ ਵਿੱਚ ਸਾਡਾ ਡੇਟਾਬੇਸ ਹੈ ਡੇਟਾਬੇਸ ਇਹਦਾ ਸਭ ਤੋਂ ਕ੍ਰਿਟੀਕਲ ਪੁਆਇੰਟ ਹੈ FRS ਦੀ ਸਕਸੈਸ ਦਾ ਡੇਟਾਬੇਸ ਡਿਟੈਕਟ ਕਰਦਾ ਫੇਸ਼ੀਅਲ ਫੀਚਰਸ ਸੋ ਦੀ ਇੰਟਾਇਰ ਫੇਸ ਇਹਦੇ ਫੇਸ਼ੀਅਲ ਸਿਗਨੇਚਰਸ ਹੁੰਦੇ ਨੇ 512 ਇਹੋ ਜਿਹੇ ਪੁਆਇੰਟਸ ਨੇ ਫੇਸ ਦੇ ਜਿਹੜਾ ਇਹ ਚੱਕਦਾ ਐਂਡ ਦਿਸ ਇਜ਼ ਸੱਚ ਅ ਸਿਸਟਮ ਕਿ ਇਹ ਆਟੋ ਇਨਹਾਂਸ ਵੀ ਕਰ ਦਿੰਦਾ ਲੋ ਰੈਜ਼ੋਲੂਸ਼ਨ ਕੈਮਰਾਸ ਦੇ ਨਾਲ ਵੀ ਕਨਫਿਗਰ ਹੋ ਜਾਂਦਾ ਦੈਨ 512 ਫੇਸ਼ੀਅਲ ਫੀਚਰਸ ਦੀ ਗੱਲ ਕਰੀਏ ਜੇ ਕੋਈ ਕਿਸੇ ਨੇ ਕੈਪ ਪਾਈ ਹੋਈ ਹੈ ਉਹ ਨੀਚੇ ਦੇਖ ਰਿਹਾ ਤੇ ਜੇ ਉਹਦਾ ਸਿਰਫ ਲੋਅਰ ਫੇਸ ਕੈਪਚਰ ਹੋਇਆ ਉਹ ਤੋਂ ਵੀ ਆਈਡੈਂਟੀਫਾਈ ਕਰ ਦਿੰਦਾ
5: ਪ੍ਰਾਈਵੇਸੀ ਇੱਕ ਬਹੁਤ ਵੱਡਾ ਕੁਐਸਚਨ ਹੈਗਾ ਆ ਕਿ ਤੁਸੀਂ ਕਿਸੇ ਦੀ ਵੀ ਪ੍ਰਾਈਵੇਸੀ ਨੂੰ ਬ੍ਰੀਚ ਨਹੀਂ ਕਰ ਸਕਦੇ ਹੈਗੇ ਉਹਦਾ ਇਸ ਉਹਦੇ ਨਾਲ ਕੀ ਕਨੈਕਸ਼ਨ ਹੈਗਾ ਪ੍ਰਾਈਵੇਸੀ ਇਹਦੇ ਨਾਲ ਕਿਤੇ ਆਉਂਦੀ ਹੈ ਜਾਂ ਸਿਰਫ ਤੁਸੀਂ ਡੇਟਾਬੇਸ ਨਾਲ ਹੀ ਮੈਚ ਕਰਕੇ ਅੱਗੇ ਕਾਰਵਾਈ ਕਰਦੇ ਹੋ
6: ਦੇਖੋ ਇਹਦੇ ਅੰਦਰ ਦੋ ਚੀਜ਼ਾਂ ਨੇ ਇੱਕ ਤਾਂ ਜਿਹੜਾ ਇੱਕ ਕਾਮਨ ਪਰਸਨ ਦਾ ਕੰਸਰਨ ਹੁੰਦਾ ਜਿਹੜਾ ਤੁਸੀਂ ਰਾਈਟਲੀ ਪੁਆਇੰਟ ਆਊਟ ਕੀਤਾ ਕਿ ਵੈਦਰ ਆਰ FRS ਸਿਸਟਮ ਇਹ ਵਾਇਲੇਟ ਕਰ ਰਿਹਾ ਰਾਈਟ ਟੂ ਪ੍ਰਾਈਵੇਸੀ ਇਹਦਾ ਜਵਾਬ ਹੈ ਨਹੀਂ ਕਿਉਂਕਿ ਇਹਦੇ ਵਿੱਚ ਅਸੀਂ ਸਿਰਫ ਉਹ ਵਾਲੇ ਹੀ ਸਸਪੈਕਟਸ ਦੇਖ ਰਹੇ ਹਾਂ ਜਿਨ੍ਹਾਂ ਦੀ ਆਲਰੇਡੀ ਕ੍ਰਿਮੀਨਲ ਹਿਸਟਰੀ ਹੈ ਸੋ ਇਟ ਇਜ਼ ਐਕਚੁਅਲੀ ਅ ਵੈਰੀ ਗੁੱਡ ਟੂਲ ਫਾਰ ਦ ਪਬਲਿਕ ਸੇਫਟੀ ਐਂਡ ਸਿਕਿਉਰਿਟੀ ਤੇ ਪਬਲਿਕ ਨੂੰ ਇਹ ਵਾਲਾ ਕੰਸਰਨ ਆਪਣਾ ਨਹੀਂ ਆਪਣਾ ਲੈ ਕੇ ਆਉਣਾ ਚਾਹੀਦਾ ਆਪਣੇ ਦਿਮਾਗ ਵਿੱਚ ਬਿਕੋਜ਼ ਇਹ ਤੋਂ ਅਸੀਂ ਸਾਡਾ ਮਕਸਦ ਸਿਰਫ ਰਾਊਂਡ ਅਪ ਕਰਨਾ ਨਹੀਂ ਹੈ ਸਸਪੈਕਟ ਜਾਂ ਸਾਡਾ ਕੋਈ ਭਗੌੜਾ ਹੈਗਾ ਉਹਨੂੰ ਕਰਨਾ ਨਹੀਂ ਬਟ ਇਟ ਐਕਟਸ ਐਜ਼ ਅ ਵੈਰੀ ਗੁੱਡ ਡੈਟਰੈਂਟ ਸੋ ਸਿੰਸ AI ਇਜ਼ ਟੈਕਨੋਲੋਜੀ ਸੋ ਡੈਫੀਨੇਟਲੀ ਵੈਰੀਫਿਕੇਸ਼ਨ ਦੇ ਬਿਨਾਂ ਅਸੀਂ ਕੋਈ ਅੱਗੇ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੇ ਜੇ ਮੈਂ ਤੁਹਾਨੂੰ ਮੋਟਾ ਜਿਹਾ ਦੱਸਾਂ ਤਾਂ ਇਟ ਇਜ਼ ਟੈਕਨੋਲੋਜੀ ਅਸਿਸਟਡ ਬਟ ਹਿਊਮਨ ਵੈਰੀਫਾਈਡ FRS ਸੋ ਐਜ਼ ਸੂਨ ਐਜ਼ ਇਟ ਗਿਵਸ ਅਸ ਦੀ ਅਲਰਟ ਇਹ ਸਾਨੂੰ ਦੱਸ ਦਿੰਦਾ ਹੈ ਕਿ ਇਹ ਬੰਦੇ ਦਾ ਨਾਮ ਕੀ ਹੈ ਐਂਡ ਦੈਨ ਇਸ ਤੇ ਕੀ ਕ੍ਰਿਮੀਨਲ ਹਿਸਟਰੀ ਹੈ ਕਿਹੜੇ FIR ਨੇ ਕਿਹੜੇ ਥਾਣਾ ਹੈ ਐਂਡ ਆਰ ਟੀਮ ਇਜ਼ ਇਨ ਟੱਚ ਵਿਦ ਦ ਗਰਾਊਂਡ ਲੈਵਲ ਟੀਮਸ ਇਹ ਵਾਕੀ ਟਾਕੀ ਸੈੱਟ ਜਾਂ ਮੋਬਾਈਲ ਫੋਨ ਡਿਪੈਂਡਿੰਗ ਅਪੋਨ ਦ ਸਰਕਮਸਟਾਂਸਿਸ ਦੈਨ ਦੇ ਇੰਟੀਮੇਟ ਦ ਗਰਾਊਂਡ ਟੀਮ ਉੱਥੋਂ ਦੀ ਬੰਦੇ ਨੂੰ ਸਸਪੈਕਟ ਨੂੰ ਰਾਊਂਡ ਅਪ ਕਰਦੀ ਹੈ ਉਹਨੂੰ ਵੈਰੀਫਾਈ ਕਰਦੀ ਹੈ ਤਦੇ ਅਸੀਂ ਕਾਰਵਾਈ ਅਮਲ ਵਿੱਚ ਲੈ ਕੇ ਆਉਂਦੇ ਹਾਂ
7: ਚੋਰੀ ਦਾ ਪਰਚਾ ਤੁਹਾਡੇ ਤੇ ਸਮਰਾਲੇ ਤੁਹਾਨੂੰ ਪਟਾਉਂਦੇ ਆ
8: ਪੰਜਾਬ ਪੁਲਿਸ ਨੇ ਖੰਨਾ ਵਿੱਚ ਇਸ ਤਕਨੀਕ ਦੀ ਸ਼ੁਰੂਆਤ 15 ਅਗਸਤ ਨੂੰ ਕੀਤੀ ਸੀ ਅਤੇ ਹੁਣ ਤੱਕ ਇਸ ਦੀ ਮਦਦ ਨਾਲ ਇੱਕ ਵਿਅਕਤੀ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ
6: ਡੇਟਾਬੇਸ ਦਾ ਸਿੰਗਲ ਡਿਸਾਈਡਿੰਗ ਫੈਕਟਰ ਹੈਗਾ ਕਿ ਸਾਨੂੰ ਕੀ ਆਊਟਪੁੱਟ ਮਿਲਦਾ ਤੇ ਅਸੀਂ ਉਹਨਾਂ ਤੋਂ ਡੇਟਾਬੇਸ ਦੋ ਤਰ੍ਹਾਂ ਦਾ ਲੈ ਰਹੇ ਹਾਂ ਇੱਕ ਹੈਗਾ ਜਿਹੜਾ ਸਾਡਾ ਸੀਸੀਟੀਐਨਐਸ ਹੈ ਜਿਹੜਾ

0: Consulting Limited, Regulated Canadian Immigration Consultant, 403-225-1111.
1: From the heart of Calgary to every corner within a 250-kilometer reach, Sabrang Radio is connecting voices.
2: ਜੀ ਬਿਲਕੁਲ ਜੀ ਸਬਰੰਗ ਰੇਡੀਓ ਜਿਹੜਾ ਤੁਸੀਂ 250-300 ਕਿਲੋਮੀਟਰ ਦੀ ਦੂਰੀ ਤੱਕ ਤੇ ਸੁਣਦੇ ਹੋ ਜਾਂਦੇ ਜਾਂਦਾ ਕੁਛ ਇੱਕ ਖਬਰਾਂ ਦੇ ਉੱਤੇ ਗੱਲਬਾਤ ਕਰਦੀ ਵੀ 911 ਡਿਸਪੈਚ ਇਸ਼ੂ ਜਿਹੜਾ ਹੈ ਉਹ ਇੱਕ ਅੱਜ ਦੀ ਮੇਨ ਖਬਰ ਸੀਗੀ ਕੈਲਗਰੀ ਦੇ ਵਿੱਚ ਪਲੱਸ ਫਿਊਲ ਟੈਕਸ ਜਿਹੜਾ ਹੈ ਅਕਤੂਬਰ 1 ਤੋਂ ਸ਼ੁਰੂ ਕਰਕੇ ਅਗਲੇ ਸਾਲ ਤੱਕ ਜਿਹੜਾ 3 ਮਹੀਨੇ ਵਾਸਤੇ ਇਹਨੂੰ ਸੀਜ਼ ਕੀਤਾ ਗਿਆ 13% ਜਿਹੜਾ ਕਿ ਗਵਰਨਮੈਂਟ ਆਫ ਅਲਬਰਟਾ ਵੱਲੋਂ ਅੱਜ ਅਨਾਊਂਸਮੈਂਟ ਕੀਤੀ ਗਈ ਨਾਲ ਦੀ ਨਾਲ ਹੀ ਕ੍ਰਾਈਮ ਜਿਹੜਾ ਹੈ ਸਾਈਬਰ ਕ੍ਰਾਈਮ ਵਾਲੇ ਇਨਵੈਸਟੀਗੇਸ਼ਨ ਕਰ ਰਹੇ ਨੇ ਆਈਡੀ ਸਕੈਨ ਜਿਹਦੇ 'ਚ ਆਲਮੋਸਟ 153 million ਡਰਾਈਵਿੰਗ ਲਾਇਸੈਂਸ ਜਿਹੜੇ ਨੇ ਜਿਨ੍ਹਾਂ 'ਚੋਂ ਆਲਮੋਸਟ 1.5 million ਜਿਹੜੇ ਨੇ ਉਹ ਕੈਨੇਡੀਅਨ ਵੀ ਨੇ ਅਤੇ ਉਹਨਾਂ ਦਾ ਡਾਟਾ ਜਿਹੜਾ ਲੀਕ ਹੋਇਆ ਉਹਦੇ ਬਾਰੇ ਵੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਹੋਰ ਵੀ ਕਈ ਖਬਰਾਂ ਜਿਹੜੀਆਂ ਇਹਦੇ ਨਾਲ ਰਿਲੇਟਡ ਚੱਲ ਰਹੀਆਂ ਪ੍ਰੀਮੀਅਰ ਐਬੀ ਹੁਣਾਂ ਨੇ ਜਿਹੜਾ 24 ਤਰੀਕ ਨੂੰ ਅਨਾਊਂਸ ਕਰਤਾ ਸਨੈਪ ਇਲੈਕਸ਼ਨ BC ਦੇ ਵਿੱਚ ਅਤੇ ਨਵੀਂ ਪਾਰਟੀ ਵੀ ਉੱਥੇ ਬਣ ਚੁੱਕੀ ਹੈ ਸੈਂਟਰ ਪਾਰਟੀ ਜਿਹੜੀ ਇੱਕ ਤਰੀਕੇ ਨਾਲ ਬਣੀ ਹੈ ਜੀ ਉੱਥੇ ਸੈਂਟਰ BC ਸੋ ਇਹ ਵਧੀਆ ਕੰਮ ਕਰੇਗੀ ਕਿ ਨਹੀਂ ਕਰੇਗੀ ਇਹਦੇ ਬਾਰੇ ਵੀ ਜਾਣਕਾਰੀ ਲਵਾਂਗੇ ਬਟ ਅੱਜ ਦਾ ਪ੍ਰੋਗਰਾਮ ਜਿਹੜਾ ਸਮਾਪਤ ਕਰਨ ਦੀ ਇਜਾਜ਼ਤ ਦਿਓ ਥੈਂਕ ਯੂ ਵੈਰੀ ਮੱਚ ਗੁੱਡ ਨਾਈਟ ਐਂਡ ਸ਼ਬਾ ਖੈਰ ਟੂ ਆਲ ਜੀ ਥੈਂਕ ਯੂ
3: ਦਾ ਟਾਈਮ ਇਜ਼ 8 PM You are listening to Fairchild Radio CHKF FM 94.7, a multicultural radio station in Calgary.

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੇਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
2: ਵਿਜ਼ਿਟ sabrang.ca
4: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.
5: ओहो आज फेर नहीं लोड मिलिया
6: की होया
5: बस पूछना इंश्योरेंस कंफर्मेशन नहीं आई टाइम पे ते हुन फेर एक दिन वेट करनी पैनी है ते बच्चियां नु फेर नहीं मिल होना दो दिन
6: ओहो रह गए ना फेर पीछे मैं सुनया है सोनिक इंश्योरेंस दे मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दंदी है ते ओ ता पोर्टल भी सेट कर दंदे ने ताकि तुसी आप ही कंफर्मेशन दे सको बशर्ते तुहाडी इंश्योरेंस एक्टिव है तुसी आज ही उना नु फोन करो ते जल्दी जल्दी गाल करके कोई हल लब्बो ताकि अगली बारी तुसी कार टाइम ते आ सको ते बच्चा नाल टाइम भी स्पेंड कर सको फोन नंबर है मानस पहुजा 587-832-1208 या रमन वड़ैच 780-753-0001 सोनिक इंश्योरेंस
7: मर्सिडीज कार खरीदना चाहते हो ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
8: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
7: ਮਰਸੀਡੀਜ਼ ਬੈਂਸ ਕੰਟਰੀ ਹਿਲਸ
9: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
10: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ ਐਟ YYC

0: ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
1: कैनेडा विच रहंदिया इंश्योरेंस की बहुत अहमियत है किसी भी तरह की इंश्योरेंस ले पंजाब इंश्योरेंस दे रीजनल मैनेजर हरपिंदर सिद्धू नाल आज ही संपर्क करो सुपर वीजा लाइफ इंश्योरेंस मॉर्गेज इंश्योरेंस RESP दिया वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू ए इंश्योरेंस ले नामवर कंपनियां नाल काम करदे हन होर जानकारी ले पंजाब इंश्योरेंस दे हरपिंदर सिद्धू नाल 403-404-3500 ते संपर्क करो
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
2: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
1: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
4: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
3: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
2: ਦੂਜੀ ਲੋਕੇਸ਼ਨ 117-7771-80
3: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
3: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
3: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222
5: ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਆਦਾਬ ਯਾਰ ਅਲੀ ਮੈਂ ਆਪਕਾ ਹੋਸਟ ਜਲਾਲ ਆਪਕੀ ਖਿਦਮਤ ਹਾਜ਼ਰ ਆਪ ਸੁਣ ਰਹੇ ਸਲਾਮ ਨਮਸਤੇ ਕਿਹਾ ਲਗੀ ਔਨ ਰੇਡੀਓ ਸੁਸੰਗਮ 94.7 FM ਜੀ ਅੱਜ ਜੋ ਹੈ ਮੰਗਲ ਕਰਦੇ ਹਾਂ ਦਸਵੇਂ ਮਾਮਾ ਹਸਬੇ ਹਸਬੇ ਮਾਮੂਲ ਸਲਾਮ ਨਮਸਤੇ ਕਿਹਾ ਲਗੀ ਕਾ ਜੋ ਰੇਡੀਓ ਸ਼ੋ ਆਪਕੀ ਖਿਦਮਤ ਹਾਜ਼ਰ ਅੱਜ ਵੀ ਹਮਾਰੇ ਪਾਸ ਦੋ ਗੈਸ ਆਨੇ ਵਾਲੇ ਹੈ ਦੋ ਅੱਛੇ ਇਵੈਂਟ ਹੋਣੇ ਜਾ ਰਹੇ ਕੈਲਗਰੀ ਮੇ ਔਰ ਆਪਕੋ ਬਹੁਤ ਸੀ ਨੌਲੇਜ ਕੀ ਬਹੁਤ ਸੀ ਬਾਤਾਂ ਆਪਕੋ ਜੋ ਹੈ ਆਪਣਾ ਸੁਣਨੇ ਕੇ ਲਈ ਮਿਲੇਗੀ ਤੋ ਆਪਨੇ ਜਾਣਾ ਕਹੀਂ ਨਹੀਂ ਹੈ ਕੀਪ ਲਿਸਨਿੰਗ ਟੂ ਸਲਾਮ ਨਮਸਤੇ ਕਿਹਾ ਲਗੀ ਔਨ ਰੇਡੀਓ ਸੁਸੰਗਮ 94

0: 8066-007 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ट्रक चाड़न लई थब्बा नोटां दा लगदा होर ता होर ट्रकां दी इंश्योरेंस बंदे दा धुआं कढ दिंदी है ते दुहाइयां फिर बंदा पौंदा
0: सुनो सुनो सुनो ट्रकिंग कंपनियां दे मालक ते ट्रक ओनर जरा ध्यान नाल सुनो ट्रकां दी सस्ती इंश्योरेंस दा हल हुण आ गया ट्रकां वास्ते इंश्योरेंस दे रेट लैण लई सोनिक इंश्योरेंस दे मानस पहुजा नाल 587-832-1208 ते संपर्क करो तजर्बेकार इंश्योरेंस ब्रोकर मानस पहुजा ते उन्हां दी टीम प्रोफेशनल सेवावां दिंदे हन बेस्ट ट्रक इंश्योरेंस रेट्स लई याद रखो सोनिक इंश्योरेंस 587-832-1208
1: बड़े सोचा च पए हो वीर जी की गल होगी
0: थक गए हैं घर लब लब के कैलगरी च घर खरीदना ता हुण बड़ा ही औखा
1: तुसी घर चंद्रमा ते लब दे होने कैलगरी च नहीं आ नोट करो नंबर अरुण कौशल दा
0: कर लिया जी नोट फोन नंबर 403-618-2112
1: रियल एस्टेट दे सब मसलियां दा हल करनगे प्रेप रियलिटी दे मशहूर रियलटर अरुण कौशल
0: अच्छा जी अरुण कौशल लब के देणगे सानू घर
1: जी हां कल्ले घर नहीं प्रॉपर्टी रेजिडेंशियल होवे जां कमर्शियल घर खरीदना होवे जां बेचना प्रेप रियलिटी दी वड्डी टीम ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
0: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
2: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
0: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
2: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ
3: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445
5: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
6: ਕੀ ਹੋਇਆ
5: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
6: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
2: ਹੈਲੋ ਗੋਪੀ ਸ਼ੁਕਰ ਹੈ

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: 94.7 FM Radio Sursangam har hafte weekend te suno Monday to Friday sham 4 to 5 Kuldeep Singh vichar charcha sham 8 to 9 Jitendra Pannu radiosursangam.ca phone 403-585-0910 Radio Sursangam
2: ਜਦੋਂ ਤੁਸੀਂ ਨਵਾਂ ਘਰ ਬਣਾਉਂਦੇ ਹੋ ਤਾਂ ਤੁਸੀਂ ਉਹਨਾਂ ਕਮਿਊਨਿਟੀ ਸਹੂਲਤਾਂ ਲਈ ਉਡੀਕ ਨਹੀਂ ਕਰਨਾ ਚਾਹੁੰਦੇ ਜੋ ਉਸ ਥਾਂ ਨੂੰ ਇੱਕ ਅਸਲੀ ਗੁਆਂਢ ਵਰਗਾ ਅਹਿਸਾਸ ਦਿੰਦੀਆਂ ਨੇ। ਨਾਰਥ ਈਸਟ ਕੈਲਗਰੀ ਦੇ ਵਿੱਚ ਹਕਸਲੀ ਏਰੀਆ ਜਿੱਥੇ ਪਹਿਲੇ ਪਰਿਵਾਰਾਂ ਦੇ ਆਉਣ ਤੋਂ ਪਹਿਲਾਂ ਹੀ ਪਾਰਕ ਅਤੇ ਪੈਦਲ ਚੱਲਣ ਵਾਲੇ ਰਸਤੇ ਤਿਆਰ ਨੇ। ਸ਼ਾਪਸ ਅਤੇ ਸਕੂਲ ਨੇੜੇ ਹੋਣ ਅਤੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੱਕ ਤੇਜ਼ ਪਹੁੰਚ ਦੇ ਨਾਲ ਹਕਸਲੀ ਤੁਹਾਨੂੰ ਜੁੜਿਆ ਰੱਖਦਾ ਹੈ। ਬਿਨਾਂ ਜਗ੍ਹਾ ਕੁਦਰਤ ਜਾਂ ਜੀਵਨ ਦੀ ਗੁਣਵੱਤਾ ਦੇ ਨਾਲ ਕੋਈ ਸਮਝੌਤਾ ਕੀਤੇ। ਅੱਜ ਹੀ ਹਕਸਲੀ ਦੇ 12 ਸ਼ੋਅ ਹੋਮਸ ਵੇਖੋ। ਘਰਾਂ ਦੀ ਕੀਮਤ ਮਿਡ 5 ਲੱਖ ਤੋਂ ਸ਼ੁਰੂ। ਵਿਜ਼ਿਟ ਕਰੋ genesisland.com।
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ। ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ।
3: The following program speaks to the South Asian community, uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ

0: मैच ते उना दी टीम इंश्योरेंस कंफर्मेशन बहुत जल्दी प्रोवाइड करवा दिंदी है ते ओ ता पोर्टल भी सेट कर दिंदे ने ताकि तुसी आप ही कंफर्मेशन दे सको बशर्ते तुहाडी इंश्योरेंस एक्टिव है तुसी आज ही उना नु फोन करो ते जल्दी तो जल्दी गल करके कोई हल लभो ताकि अगली बारी तुसी कार टाइम ते आ सको ते बच्चा नाल टाइम भी स्पेंड कर सको फोन नंबर है मानस पहुजा 5878321208 या रमन वड़ैच 7807530001 सोनिक इंश्योरेंस
1: मर्सिडीज कार खरीदना चाहते हो हुण कैनेडा दे विच तुहाडे सुपने सच होण दा समा आ गया
2: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल पंजाबी हिंदी उर्दू जां फिर अंग्रेजी दे विच गलबात करो गौरव शर्मा तुहानू देणगे वधिया सलाह ते वधिया डील्स मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम सब दा माण सब दी चाहत अपनी सुपनमई कार खरीदने लई गौरव शर्मा नू शोरूम च जाके मिलो जां फिर फोन कर लो 4039036757
1: मर्सिडीज बेंस कंट्री हिल्स
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
0: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
2: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
0: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
5: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street North East Calgary ਕੈਲਗਰੀ ਕਾਰਪੇਟ एम्पायर। फोन नंबर 403-510-1515 2935 19th Street North East Calgary।

0: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
1: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
0: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
1: ਦੂਜੀ ਲੋਕੇਸ਼ਨ 117-7771 ਐਵੇਨਿਊ
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
0: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222 ਰੇਡੀਓ ਸੁਰਸੰਗਮ 94.7 FM ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਤੁਹਾਡੀ ਹੋਸਟ ਸਵਲੀਨ ਜੱਸੜ ਅੱਜ 22 ਸਤੰਬਰ ਹੈ ਜੀ ਦਿਨ ਮੰਗਲਵਾਰ ਹੈ ਤੇ ਹਰ ਰੋਜ਼ ਦੀ ਤਰ੍ਹਾਂ 1 ਘੰਟੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਪੰਜਾਬ ਅਤੇ ਭਾਰਤ ਦੀ ਸਿਆਸਤ ਦੀ ਪੰਜਾਬ ਦੇ ਵਿੱਚ ਕਿਉਂਕਿ ਇਲੈਕਸ਼ਨ ਵਾਲਾ ਸਾਲ ਹੈ ਤਾਂ ਬੜੀ ਜੋੜ ਤੋੜ ਦੀ ਰਾਜਨੀਤੀ ਚੱਲ ਰਹੀ ਹੈ ਇਲਜ਼ਾਮ ਤਰਾਸ਼ੀਆਂ ਦਾ ਦੌਰ ਚੱਲ ਰਿਹਾ ਜਿਹੜੇ ਨੁਮਾਇੰਦੇ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਭਲੇ ਲਈ ਚੁਣੇ ਸੀ ਉਹਨਾਂ ਨੂੰ ਪੰਜਾਬ ਭੁੱਲ ਗਿਆ ਪੰਜਾਬ ਵਿਸਰ ਗਿਆ ਤੇ ਉਹ ਇੱਕ ਦੂਜੇ ਤੇ ਪਰਸਨਲ ਟੀਕਾ ਟਿੱਪਣੀਆਂ ਕਰਨ ਦੇ ਵਿੱਚ ਰੁੱਝੇ ਹੋਏ ਨੇ ਇਲੈਕਸ਼ਨ ਬਿਲਕੁਲ ਸਿਰ ਤੇ ਹੈ ਪਰ ਕੋਈ ਵੀ ਪਾਰਟੀ ਪੰਜਾਬ ਦੇ ਲਈ ਕੰਸਰਨਡ ਨਜ਼ਰ ਨਹੀਂ ਆ ਰਹੀ ਜਿੱਥੇ ਸੱਤਾਧਾਰੀ ਧਿਰ ਨੂੰ ਇਸ ਗੱਲੋਂ ਘੇਰਨਾ ਚਾਹੀਦਾ ਸੀ ਕਿ ਤੁਸੀਂ 5 ਸਾਲਾਂ ਦੇ ਵਿੱਚ ਆਹ ਕੰਮ ਨਹੀਂ ਕਰ ਸਕੇ ਉਹਨਾਂ ਗੱਲਾਂ ਨੂੰ ਛੱਡ ਕੇ ਉੱਥੇ ਪਰਸਨਲ ਅਗਲੇ ਦੇ ਪਰਿਵਾਰ ਦੀਆਂ ਗੱਲਾਂ ਦੇ ਵਿੱਚ ਸਾਰੇ ਰੁੱਝੇ ਹੋਏ ਨੇ ਸੋ ਪੰਜਾਬ ਦੀ ਰਾਜਨੀਤੀ ਇਸ ਵੇਲੇ ਬੜੇ ਨੀਵੇਂ ਪੱਧਰ ਤੇ ਹੋ ਰਹੀ ਹੈ ਕਿਹੜੀਆਂ ਖਬਰਾਂ ਇਸ ਵੇਲੇ ਚਰਚਾ ਦਾ ਵਿਸ਼ਾ ਨੇ ਕਿਹੜੀਆਂ ਖਬਰਾਂ ਇਸ ਵੇਲੇ ਪੰਜਾਬ ਦੇ ਵਿੱਚ ਮਗੀਆਂ ਹੋਈਆਂ ਨੇ ਇਹ ਅਸੀਂ ਪੰਨੂ ਸਾਹਿਬ ਤੋਂ ਕੁਛ ਹੀ ਮਿੰਟਾਂ ਦੇ ਵਿੱਚ ਜਾਣਾਂਗੇ ਭਾਰਤ ਦੀ ਰਾਜਨੀਤੀ ਦੇ ਵਿੱਚ ਇਸ ਵੇਲੇ ਕੀ ਕੁਛ ਵੱਡਾ ਹੋ ਰਿਹਾ ਇਹ ਵੀ ਸਾਨੂੰ ਜਤਿੰਦਰ ਪੰਨੂ ਜੀ ਦੱਸਣਗੇ ਪੰਨੂ ਸਾਹਿਬ ਕੁਛ ਹੀ ਮਿੰਟਾਂ ਦੇ ਵਿੱਚ ਸਾਡੇ ਨਾਲ ਫੋਨ ਲਾਈਨ ਤੇ ਹਾਜ਼ਰ ਹੋਣਗੇ ਜੀ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ ਸੋ ਜੇਕਰ ਤੁਸੀਂ ਟਰੱਕ ਓਨਰ ਹੋ ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਪ੍ਰੋਗਰਾਮ ਦੇ ਅਗਲੇ ਸਪੋਂਸਰ ਨੇ ਜੀ YYC ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਸ ਦਿੰਦੇ ਨੇ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ ਸਾਨਰਿਜ ਮਾਲ ਦੇ ਲਾਗੇ ਨੇ ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪੁਆਇੰਟਮੈਂਟ ਦੀ ਲੋੜ ਨਹੀਂ ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ ਤੁਸੀਂ ਵਾਕ ਇਨ ਜਾ ਸਕਦੇ ਹੋ ਹਫਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ ਓਏਸਿਸ ਸਮਾਈਲ ਮੈਡੀਕਲ ਪ੍ਰੋਗਰਾਮ ਦੇ ਅਗਲੇ ਸਪੌਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ

ਕੂਲ ਹੈ। ਜੇਕਰ ਤੁਸੀਂ ਮਰਸੀਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 4039036757 ਹੈ ਜੀ। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ।

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਸਾਡੇ ਨਾਲ ਫੋਨ ਲਾਈਨ ਤੇ ਹਾਜ਼ਰ ਨੇ ਪੰਨੂ ਸਾਹਿਬ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ
1: ਜੀ ਸ਼ੁਕਰੀਆ ਸਭਨੀ ਨੂੰ ਸਤਿ ਸ੍ਰੀ ਅਕਾਲ ਜੀ
0: ਜੀ ਪੰਨੂ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਮੋਹਾਲੀ ਦੇ ਵਿੱਚ ਗਮਾਡਾ ਦੇ ਦਫ਼ਤਰ 'ਚ ਈਡੀ ਦਾ ਜਿਹੜਾ ਛਾਪਾ ਪਿਆ ਇਹਦੇ ਬਾਰੇ ਸਾਨੂੰ ਤਫਸੀਲ ਦੱਸਿਓ ਜੀ ਕੀ ਕੁਛ ਹੋਇਆ
1: ਸਵਰਿੰਦ ਜੀ ਗੱਲ ਇਹ ਕਿ ਗਮਾਡਾ ਦਾ ਮਤਲਬ ਕਿ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ
0: ਜੀ
1: ਅਥਾਰਟੀ ਚ ਜਦੋਂ ਦੀ ਅਥਾਰਟੀ ਬਣੀ ਆ ਵੱਡੇ ਪ੍ਰੋਜੈਕਟ ਉੱਤੇ ਜਿਹੜੀਆਂ 20-30 ਕਰੋੜ ਲੱਖ ਨੂੰ ਜ਼ਮੀਨਾਂ ਸੀ ਲੈ ਕੇ 2-2-3-3 ਕਰੋੜ ਨੂੰ ਚਲੀਆਂ ਗਿਆ ਬਹੁਤ ਵੱਡੇ ਪੱਧਰ ਤੇ ਠੱਗੀ ਠੋਰੀ ਹੋਈ ਆ ਜਿਹੜੀ ਉਹ ਠੱਗੀ ਠੋਰੀ ਆ ਉਹਦੇ ਚ ਮੁੜ ਮੁੜ ਕੇ ਕਰਪਸ਼ਨ ਜਿਹੜੀ ਹੁੰਦੀ ਰਹੀ 400-500 ਕਰੋੜ ਦਾ ਤੇ ਕਪੜਾ ਪਹਿਲਾਂ ਨਿਕਲਦਾ ਸੀ ਹੁਣ ਕੱਲ ਸਨਟੈਕ ਸਿਟੀ ਦਾ ਨਿਕਲਿਆ ਪਤਾ ਨੀ ਸਨਟੈਕ ਸਿਟੀ ਦੇ ਪ੍ਰਮੋਟਰ ਕੌਣ ਨੇ ਪਰ ਰੌਲਾ ਬਹੁਤ ਵੱਡਾ ਕੱਲ ਈਡੀ ਵਾਲਿਆਂ ਨੇ ਅਚਾਨਕ ਛਾਪਾ ਮਾਰਿਆ 7-8 ਘੰਟੇ ਤੱਕ ਪੜਤਾਲ ਚੱਲਦੀ ਰਹੀ ਉਸ ਪੜਤਾਲ ਦੇ ਵਿੱਚ ਅਲਟੀਮੇਟਲੀ ਉਹ ਈਡੀ ਦੀ ਜਿਹੜੀ ਬਿਲਡਿੰਗ ਉਹਦੇ ਗਵਾਡਾ ਦੀ ਬਿਲਡਿੰਗ ਆ ਉਹਦੀਆਂ ਪੂਰੀਆਂ 3 ਮੰਜ਼ਿਲਾਂ ਉਹਦੇ 3 ਫਲੋਰ ਜਿਹੜੇ ਆ ਉਹ ਸੀਲ ਕਰਕੇ ਚਲੇ ਗਏ ਡਾਕੂਮੈਂਟਸ ਲੈ ਗਏ ਨਾਲ ਕੰਪਿਊਟਰ ਵਗੈਰਾ ਕੁਝ ਲੈ ਗਏ ਇਹ ਖ਼ਬਰਾਂ ਜਿਹੜੀਆਂ ਸੀਲ ਕੀਤੇ ਵਾਲੀਆਂ ਮੇਰੇ ਜੀ ਮਨ ਚ ਨਹੀਂ ਆਉਂਦੀਆਂ ਕਿਉਂਕਿ ਦਫ਼ਤਰ ਦੇ ਕੰਮ ਵੀ ਚੱਲਣੇ ਆ ਪਰ ਈਡੀ ਈਡੀ ਜੇ ਆ ਜਾਵੇ ਇਹ ਵੀ ਕੰਮ ਕਰ ਸਕਦੀ ਹੈ ਉਹ ਤਾਂ ਇਹ ਮੈਂ ਦੱਸਦਿਆਂ ਕਿ ਪਿਛਲੇ ਸਮੇਂ ਚ 2 ਗੱਲਾਂ ਬਰਾਬਰ ਬਰਾਬਰ ਚੱਲਦੀਆਂ ਇੱਕ ਤਾਂ ਇਹ ਕਿ ਜਿਹੜੇ ਵੀ ਸੂਬੇ ਚ ਚੋਣਾਂ ਹੁੰਦੀਆਂ ਜੇ ਉੱਥੇ ਸਰਕਾਰ ਭਾਜਪਾ ਦੀ ਵਿਰੋਧੀ ਹੈ ਤੇ ਭਾਜਪਾ ਦੀ ਚੋਣਾਂ ਵਾਲੀ ਪ੍ਰਚਾਰ ਵਾਲੀ ਟੀਮ ਬਾਅਦ ਚ ਆਉਂਦੀ ਹੈ ਈਡੀ ਸੀਬੀਆਈ ਇਹ ਸਾਰੀਆਂ ਕੇਂਦਰੀ ਏਜੰਸੀਆਂ ਪਹਿਲਾਂ ਆ ਜਾਂਦੀਆਂ ਉਹਨਾਂ ਨੇ ਆ ਕੇ ਮੁੱਢਾ ਕੰਮ ਹੁੰਦਾ ਕਰਨਾ ਹੁੰਦਾ ਵੱਡੇ ਇੰਡਸਟਰੀਜ਼ਾਂ ਤੇ ਵੱਡੇ ਕਾਰੋਬਾਰੀਆਂ ਤੇ ਛਾਪੇ ਮਾਰੋ ਘੇਰ ਘੇਰ ਕੇ ਉਹਨਾਂ ਨੂੰ ਪੁੱਛੋ ਆ ਕੇ ਕੀਤਾ ਉਹ ਕੀ ਕੀਤਾ ਤੇ ਜੋ ਕੁਝ ਦੂਜੇ ਸੂਬਿਆਂ ਚ ਹੁੰਦਾ ਉਹਨਾਂ ਤੋਂ ਇੱਕ ਤਾਂ ਭਾਜਪਾ ਵਾਸਤੇ ਇਲੈਕਟੋਰਲ ਬਾਂਡ ਅੰਨੇ ਵਾਹ ਪੈਸਾ ਉਹਨਾਂ ਤੋਂ ਬਟੋਰੋ ਪੈਸਾ ਇਕੱਠਾ ਕਰਾਓ ਦੂਸਰਾ ਇਹ ਵੀ ਕਰੋ ਕਿ ਜਿਹੜਾ ਉਹਨਾਂ ਤੋਂ ਦੂਸਰਿਆਂ ਦੇ ਖਿਲਾਫ਼ ਬਿਆਨ ਦਵਾ ਦਿਓ ਵੱਡੇ ਲੀਡਰਾਂ ਦੇ ਖਿਲਾਫ਼ ਤੇ ਉਹਨਾਂ ਨੂੰ ਆਖੋ ਤੁਹਾਡਾ ਬਚਾਅ ਕਰ ਦਿਆਂਗੇ ਹੁਣ ਤੂੰ ਫਲਾਣੇ ਮੰਤਰੀ ਨੂੰ ਫਲਾਣੇ ਮੁੱਖ ਮੰਤਰੀ ਨੂੰ ਫਸਾ ਦੇ ਦਿੱਲੀ ਚ ਹੋਇਆ ਸੀ ਕੇਜਰੀਵਾਲ ਦੇ ਖਿਲਾਫ਼ ਕੇਸ ਬਣਾਇਆ ਜਿਹਨਾਂ ਨੇ ਉਹਦੇ ਖਿਲਾਫ਼ ਗਵਾਹੀਆਂ ਦਿੱਤੀਆਂ ਉਹਨਾਂ ਨੇ ਪਹਿਲੇ ਬਿਆਨਾਂ ਚ ਆਖਿਆ ਸੀ ਕੇਜਰੀਵਾਲ ਨਾਲ ਤੇ ਕਦੇ ਕੋਈ ਗੱਲ ਨਹੀਂ ਹੋਈ ਬਾਅਦ ਵਿੱਚ ਜਿਹੜੇ ਦੂਜੇ ਬਿਆਨ ਲਿਖਾਏ ਉਹ ਉਹਨਾਂ ਨੇ ਉਦੋਂ ਲਿਖਾਏ ਜਦੋਂ ਉਹ ਹਵਾਲਾ ਸੀ ਸੀਬੀਆਈ ਦੀ ਹਵਾਲਾ ਚ ਤੇ ਨਾਲ ਹੀ ਇਹ ਵੀ ਗੱਲ ਹੈ ਕਿ ਉਸੇ ਦਿਨ ਉਹਨਾਂ ਨੇ 300-300 ਕਰੋੜ ਰੁਪਏ ਦੇ ਇਲੈਕਟੋਰਲ ਬਾਂਡ ਭਾਜਪਾ ਦੇ ਖਾਤੇ ਜਮ੍ਹਾਂ ਕਰਾਏ ਇਹ ਦੋਵੇਂ ਗੱਲਾਂ ਰਿਲੇਟ ਕਰਕੇ ਜਦੋਂ ਅਦਾਲਤ ਵਿੱਚ ਦੱਸੀਆਂ ਗਈਆਂ ਕਿ ਬੰਦੇ ਨੂੰ ਘੇਰ ਕੇ ਉੱਤੋਂ ਦੀ ਬਾਂਹ ਮਰੋੜ ਕੇ ਨਾਲ ਰਾਜ ਕਰਦੀ ਪਾਰਟੀ ਭਾਜਪਾ ਵਾਸਤੇ ਇਲੈਕਟੋਰਲ ਬਾਂਡ ਕਰੋੜਾਂ ਰੁਪਏ ਦੇ ਲੈ ਲਓ ਤੇ ਨਾਲੇ ਵਿਰੋਧੀਆਂ ਦੇ ਖਿਲਾਫ਼ ਬਿਆਨ ਦਵਾ ਦਿਓ ਇਹ ਚ ਫਿਰ ਕੇਜਰੀਵਾਲ ਸਿਸੋਦੀਆ ਇਹ ਸਾਰੇ ਬਚ ਗਏ ਸੀ ਹੁਣ ਇਹਦੇ ਤੋਂ ਬਾਅਦ ਇਸ ਵੇਲੇ ਪੰਜਾਬ ਵਿੱਚ ਵੀ ਇਹੋ ਕੁਛ ਹੁੰਦਾ ਪਿਆ ਜੋ ਪੰਜਾਬ ਚ ਹੁੰਦਾ ਉਹਨਾਂ ਨੂੰ ਮੌਕਾ ਇਸ ਕਰਕੇ ਮਿਲਿਆ ਕਿ ਪੰਜਾਬ ਵਿੱਚ ਕਰਪਸ਼ਨ ਬਹੁਤ ਆ ਪਹਿਲਾਂ ਅਕਾਲੀ ਭਾਜਪਾ ਰਾਜ ਨੇ ਡੰਜਾਂ ਲਾਤੀਆਂ ਕਰਪਸ਼ਨ ਵਾਲੀ ਕੋਈ ਕਸਰ ਨਹੀਂ ਛੱਡੀ ਫਿਰ ਕਾਂਗਰਸੀਆਂ ਨੇ ਤੇ ਹੁਣ ਇਹਨਾਂ ਦੇ ਰਾਜ ਵਿੱਚ ਵੀ ਇਹਨਾਂ ਦਾ ਮੰਤਰੀ ਸੰਜੀਵ ਅਰੋੜਾ ਇਸ ਵੇਲੇ ਜੇਲ੍ਹ ਚ ਉਹਦੇ ਖਿਲਾਫ਼ ਪਿਛਲੇ ਦਿਨੀ ਈਡੀ ਨੇ ਲੁਧਿਆਣੇ ਵਾਲੀ ਜਿਹੜੀ ਡਿਵੈਲਪਮੈਂਟ ਅਥਾਰਟੀ ਜਿਵੇਂ ਮੋਹਾਲੀ ਚ ਗਮਾਡਾ ਉਸੇ ਤਰ੍ਹਾਂ ਲੁਧਿਆਣੇ ਚ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਗਲਾਡਾ ਉਹਦਾ ਜਿਹੜਾ ਚੀਫ ਐਡਵਾਈਜ਼ਰ ਹੈ ਉਹਨੂੰ

0: ਸਾਡਾ ਸਾਰਾ ਰਿਕਾਰਡ ਪੇਸ਼ ਕਰ ਵੀ ਲੁਧਿਆਣੇ ਵਿੱਚ ਜਾਂ ਕਿਸੇ ਵੀ ਹੋਰ ਜ਼ਿਲ੍ਹੇ ਚ ਕਿਤੇ ਵੀ ਸੰਜੀਵ ਅਰੋੜੇ ਤੇ ਉਹਦੇ ਪਰਿਵਾਰ ਦੀਆਂ ਕਿੰਨੀਆਂ ਪ੍ਰਾਪਰਟੀ ਸਨ, ਇੰਨੀਆਂ ਪ੍ਰਾਪਰਟੀ ਅੰਨੇ ਵਾਹ ਪੈਸਾ ਕਮਾਇਆ। ਪਹਿਲਾਂ ਇਹ ਸੰਜੀਵ ਅਰੋੜਾ ਬੇਅੰਤ ਸਿੰਘ ਮੁੱਖ ਮੰਤਰੀ ਦੇ ਨੇੜੇ ਚਲਾ ਗਿਆ, ਉਸ ਤੋਂ ਬਾਅਦ ਇਹ ਬਾਦਲ ਪਰਿਵਾਰ ਦੇ ਨੇੜੇ ਚਲਾ ਗਿਆ, ਫਿਰ ਇਹ ਕੈਪਟਨ ਅਮਰਿੰਦਰ ਸਿੰਘ ਦਾ ਹਿੱਸਾ ਬਣ ਗਿਆ, ਚੰਨੀ ਸਾਹਿਬ ਦੇ ਵੀ ਨਾਲ ਰਿਹਾ। ਹੁਣ ਇਸ ਕਾਤ ਵੀ ਇੰਨਾ ਚ ਹਿੱਸਾ ਕਿ ਪਹਿਲਾਂ ਉਹਨੂੰ ਪਲੈਨਿੰਗ ਬੋਰਡ ਲਾਓ, ਫਿਰ ਉਹਨੂੰ ਐਮ ਪੀ ਬਣਾਓ, ਫਿਰ ਉਹਨੂੰ ਐਮ ਐਲ ਏ ਬਣਾ ਕੇ ਤੇ ਮੰਤਰੀ ਬਣਾ ਕੇ ਸਭ ਤੋਂ ਵੱਧ ਕਮਾਈ ਵਾਲੇ ਜਿੰਨੇ ਮਹਿਕਮੇ ਸਾਡੇ ਨੂੰ ਕਲੇ ਹੁੰਦੇ ਉੱਤੇ, ਉਦੋਂ ਇੱਥੇ ਛਾਪਾ ਪੈ ਗਿਆ ਤੇ ਉਹਦਾ ਜੇਲ੍ਹ ਚ ਤੇ ਅਜੇ ਤੱਕ ਕੋਈ ਜਮਾਨਤ ਨਹੀਂ ਹੋਈ। ਇੱਦਾਂ ਦੇ ਕੰਮ ਜਿਹੜੇ ਆ ਜੇ ਇਸ ਸਰਕਾਰ ਚ ਵੀ ਹੋਣ ਡਿਆ ਹੁਣ ਅਸੀਂ ਈਡੀਓ ਤੇ ਆਖਾਂਗੇ, ਪਰ ਜਦੋਂ ਅਕਾਲੀ ਭਾਜਪਾ ਕਾਂਗਰਸ ਤੇ ਆਪ ਪਾਰਟੀ ਤਿੰਨਾਂ ਦੇ ਰਾਜ ਵਿੱਚ ਇਹ ਲੁਟੇਰੇ ਲੁੱਟਦੇ ਰਹੇ, ਨਾਲ ਅਫਸਰਾਂ ਨੇ ਵੀ ਮੌਜਾਂ ਮਾਣੀਆਂ, ਬਹੁਤ ਪੈਸਾ ਕਮਾਇਆ, ਉਹਦੇ ਨਾਲ ਈਡੀ ਨੂੰ ਲਾਭ ਮਿਲ ਗਿਆ। ਹੁਣ ਈਡੀ ਭਾਜਪਾ ਦਾ ਇਲੈਕਸ਼ਨ ਦਾ ਅੱਧਾ ਕੰਮ ਹੋਮਵਰਕ ਇਹ ਕਰੀ ਜਾਂਦੀ ਹੈ, ਬਾਕੀ ਭਾਜਪਾ ਦੇ ਦੋ ਤਿੰਨ ਮੁੱਖ ਮੰਤਰੀ ਇੱਥੇ ਤੁਰੇ ਫਿਰਦੇ ਆ, ਦਿੱਲੀ ਦੀ ਮੁੱਖ ਮੰਤਰੀ ਬੀਬੀ ਵੀ ਇੱਥੇ ਆ, ਹਰਿਆਣਾ ਦਾ ਮੁੱਖ ਮੰਤਰੀ ਵੀ ਇੱਥੇ ਆ, ਮੱਧ ਪ੍ਰਦੇਸ਼ ਦੇ ਜਿਹੜਾ ਚਾਰ ਵਾਰੀ ਮੁੱਖ ਮੰਤਰੀ ਆ ਸ਼ਿਵਰਾਜ ਚੌਹਾਨ, ਅੱਜ ਕੱਲ ਕੇਂਦਰ ਦਾ ਮੰਤਰੀ ਆ, ਉਹ ਵੀ ਪੱਕੇ ਤੌਰ ਤੇ ਇੱਥੇ ਡੇਰਾ ਲਾ ਕੇ ਬੈਠਾ। ਅਜੇ ਤੁਸੀਂ ਵੇਖਿਓ ਜਦੋਂ ਸਾਰੇ ਭਾਰਤ ਵਿੱਚੋਂ 20-22 ਮੁੱਖ ਮੰਤਰੀ ਇੱਥੇ ਪੰਜਾਬ ਚ ਆ ਗਏ, ਸਾਰੇ ਪੰਜਾਬ ਚ ਦਗੜ ਦਗੜ ਹੁੰਦੀ ਸੁਣਨੀ ਆ, ਉਹਦੇ ਤੋਂ ਪਹਿਲਾਂ ਹੋਮਵਰਕ ਆ ਉਹ ਈਡੀ ਕਰ ਰਹੀ ਹੈ।
1: ਪੰਜਾਬ ਗੱਲ ਹੁਣ ਸ਼੍ਰੋਮਣੀ ਕਮੇਟੀ ਦੀ ਕਰ ਲਈਏ, ਸ਼੍ਰੋਮਣੀ ਕਮੇਟੀ ਨੇ ਆ ਜਿਹੜਾ ਹੁਣ ਰੌਲਾ ਪਿਆ ਉਹਦੇ ਲਈ 4 ਮੈਂਬਰੀ ਕਮੇਟੀ ਬਣਾਤੀ ਹੈ ਜੀ, ਇਹ ਕੀ ਕਰੂਗੀ?
0: ਮੈਨੂੰ ਇਹ ਨਹੀਂ ਲੱਗਦਾ ਕਿ ਕਮੇਟੀ ਕੁਝ ਕਰੂਗੀ। 2019 ਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੂਜੀ ਵਾਰ ਬਣੀ ਤੇ ਅਮਿਤ ਸ਼ਾਹ ਕੇਂਦਰ ਵਿੱਚ ਪਹਿਲੀ ਵਾਰੀ ਮੰਤਰੀ ਬਣਿਆ ਤੇ ਹੋਮ ਮਿਨਿਸਟਰ ਕੋ ਆਈ, ਇਹਨਾਂ ਨੇ ਸ਼੍ਰੋਮਣੀ ਕਮੇਟੀ ਨੇ ਇੱਕ ਚਿੱਠੀ ਲਿਖ ਦਿੱਤੀ ਕਿ ਆਪਰੇਸ਼ਨ ਬਲੂ ਸਟਾਰ ਵੇਲੇ ਦੇ ਸਾਡੇ ਜਿਹੜੇ ਗ੍ਰੰਥ ਗਏ ਉੱਥੇ ਡਾਕੂਮੈਂਟਸ ਗਏ ਨੇ ਸਾਰਾ ਕੁਝ ਵਾਪਸ ਕੀਤਾ ਜਾਵੇ, ਹਰ ਸਾਲ ਲਿਖਦੇ ਕੋਈ ਪਰਵਾਹ ਨਹੀਂ ਕਰਦਾ। ਉਹਨੇ ਅੱਗੋਂ ਲਿਖਤਾ ਕਿ ਸਾਡੇ ਹਿਸਾਬ ਨਾਲ ਸਭ ਕੁਝ ਤੁਹਾਨੂੰ ਦਿੱਤਾ ਜਾ ਚੁੱਕਾ, ਪਹਿਲਾਂ ਲਿਸਟ ਦਿਓ ਕਿ ਤੁਹਾਡਾ ਕੀ ਕੀ ਕੁਝ ਗਾਇਬ ਹੋਇਆ, ਫਿਰ ਇਹ ਲਿਸਟ ਦਿਓ ਕਿ ਕਿਹੜੀਆਂ ਚੀਜ਼ਾਂ ਤੁਹਾਨੂੰ ਫੌਜ ਨੇ ਦਿੱਤੀਆਂ, ਇਹ ਦਿਓ ਲਿਸਟ ਵੀ ਕਿਹੜੀਆਂ ਰਹਿੰਦੀਆਂ, ਨਾਲ ਇਹ ਦੱਸੋ ਕਿ ਜਿਹੜੀਆਂ ਚੀਜ਼ਾਂ ਫੌਜ ਨੇ ਤੁਹਾਨੂੰ ਮੋੜੀਆਂ ਸੀ ਉਹ ਕਿੱਥੇ, ਉਹ ਰਿਕਾਰਡ ਦੇ ਉੱਤੇ ਦਸਖਤ ਇਹਨਾਂ ਦੇ ਕਿ ਇਹਨਾਂ ਨੇ ਚੀਜ਼ਾਂ ਲਈਆਂ ਫੌਜ ਤੋਂ, ਇਹਨਾਂ ਦੇ ਰਜਿਸਟਰਾਂ ਵਿੱਚ ਵੀ ਐਂਟਰੀਆਂ ਨੇ ਕਿ ਫੌਜ ਤੋਂ ਲੈ ਲਈਆਂ, ਪਰ ਬਾਅਦ ਚੋਂ ਵੱਡੇ ਵੱਡੇ ਗ੍ਰੰਥ ਲੱਭਦੇ ਨੇ, ਇੱਕ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਇੱਕ ਬੀੜ ਦੇ ਉੱਤੇ ਗੁਰੂ ਸਾਹਿਬ ਦੇ ਆਪਣੇ ਦਸਖਤ, ਉਹ ਬੀੜ ਲਈ ਹੈ ਫੌਜ ਤੋਂ ਪਰ ਹੁਣ ਹੈ ਨੀ, ਰੌਲਾ ਇਹ ਪੈਂਦਾ ਕਿ ਚੋਰੀ ਛੱਪੇ ਇੱਥੋਂ ਕੱਟੇ ਕੱਢ ਕੇ ਤੇ ਕਰੋੜਾਂ ਰੁਪਏ ਦੀ ਜਾ ਕੇ ਇੰਗਲੈਂਡ ਚ ਵੇਚ ਦਿੱਤੀ ਗਈ। ਇਹਨਾਂ ਗੱਲਾਂ ਉੱਤੇ ਜਦੋਂ ਰੌਲਾ ਪਿਆ ਤੇ ਇਹਨਾਂ ਨੇ ਬਣਾਈ ਸੀ ਫਿਰ ਇੱਕ ਕਮੇਟੀ, ਉਦੋਂ ਅਕਾਲ ਤਖ਼ਤ ਸਾਹਿਬ ਦੇ ਜਿੰਨੇ ਕੁ ਜਥੇਦਾਰ ਸਾਬਕਾ ਜਿਉਂਦੇ ਸੀ ਉਹ ਸਾਰੇ ਸੱਦ ਲਏ ਤੇ ਇੱਕ ਇਤਿਹਾਸ ਰਿਸਰਚ ਬੋਰਡ ਦੇ ਜਿੰਨੇ ਕੁ ਡਾਇਰੈਕਟਰ ਰਹਿ ਚੁੱਕੇ 4-5 ਅਜੇ ਜਿਉਂਦੇ ਸੀ ਉਹਨਾਂ ਨੂੰ ਸੱਦ ਲਿਆ, ਉੱਥੇ ਗੱਲ ਚੱਲੀ ਤੇ ਸਾਰਿਆਂ ਨੇ ਆਖਿਆ ਕਿ ਤੁਹਾਨੂੰ ਵੀ ਪਤਾ ਕਿ ਤੁਹਾਡੇ ਕੋਲੋਂ ਇਹ ਧਾਰਮਿਕ ਪੁਸਤਕਾਂ ਚੋਰੀ ਕਰਕੇ ਸਮਗਲ ਕਰਕੇ ਬਾਹਰ ਵਿਦੇਸ਼ਾਂ ਜਾ ਕੇ ਵਿਕੀਆਂ, ਤੁਹਾਡੀ ਸਲਾਹ ਨਾਲ ਵਿਕੀਆਂ, ਸਾਨੂੰ ਪੁੱਛਦੇ ਹੋ, ਕਹਿੰਦੇ ਨੇ ਫਿਰ ਦੁਬਾਰਾ ਕਮੇਟੀ ਬਣਾਉਂਦੇ ਹਾਂ। ਤੇ ਉਦੋਂ ਇੱਕ ਸਾਬਕਾ ਜਥੇਦਾਰ ਨੇ ਆਖਿਆ ਸੀ ਵੀ ਸ਼੍ਰੋਮਣੀ ਕਮੇਟੀ ਦੇ ਵਿੱਚ ਜਦੋਂ ਕੋਈ ਕਮੇਟੀ ਬਣਾਈ ਹੈ ਕਮੇਟੀ ਦਾ ਮਤਲਬ ਕੰਮ ਮਿੱਟੀ ਹੁੰਦਾ, ਤੁਹਾਡੀਆਂ ਕਮੇਟੀਆਂ ਨੇ ਅੱਜ ਤੱਕ ਕਦੇ ਕੋਈ ਮਾਮਲਾ ਸਿਰੇ ਨਹੀਂ ਲਾਇਆ, ਇਹ ਫਿਰ ਰੌਲਾ ਪੈ ਗਿਆ। ਇਹਨਾਂ ਨੇ ਆਖਿਆ 2 ਮਹੀਨਿਆਂ ਦੇ ਵਿੱਚ ਸਾਡੀ ਕਮੇਟੀ ਦਾ ਜਵਾਬ ਦੇਵੇਗੀ। ਉਹ ਜਿਹੜੇ 2 ਮਹੀਨੇ ਸੀਗੇ ਜੁਲਾਈ 2019 ਚ ਉਹ ਅਗਸਤ ਤੇ ਸਤੰਬਰ ਚ ਪੂਰੇ ਹੋ ਗਏ, 2019 ਤੋਂ ਬਾਅਦ 7 ਸਾਲ ਫੇਰ ਲੰਘ ਗਿਆ ਤੇ ਉਸ ਕਮੇਟੀ ਦੀ ਕਦੇ ਮੀਟਿੰਗ ਨਹੀਂ ਹੋਈ। ਇਸੇ ਤਰ੍ਹਾਂ ਇੱਕ ਕੁੜੀ ਹੁਸ਼ਿਆਰਪੁਰ ਜ਼ਿਲ੍ਹੇ ਦੀ ਇੱਕ ਨਿਹੰਗ ਸਿੰਘ ਦੀ ਨੌਂਹ ਸੀ, ਇੱਥੋਂ ਜਥੇ ਨਾਲ ਗਈ ਤੇ ਜਾਂਦੇ ਸਾਰ ਹੀ ਜਥੇ ਨਾਲ ਹੋ ਕੇ ਤੇ ਇੱਕ ਮੁਸਲਮਾਨ ਮੁੰਡੇ ਨਾਲ ਚਲੀ ਗਈ। ਰੌਲਾ ਪਿਆ ਕਿ ਉਹ ਕੱਲੀ ਕੁੜੀ ਗਈ ਕਿੱਦਾਂ, ਕੱਲੀ ਕੁੜੀ ਜਾ ਹੀ ਨਹੀਂ ਸਕਦੀ ਜਥੇ ਨਾਲ। ਇਹ ਵੀ ਪਤਾ ਲੱਗਾ ਕਿ ਇਹਨਾਂ ਦਾ ਇੱਕ ਸ਼੍ਰੋਮਣੀ ਕਮੇਟੀ ਦਾ ਵੱਡਾ ਅਫਸਰ ਉਹਨੂੰ ਕੁੜੀ ਨੂੰ 5 ਦਿਨ ਪਹਿਲਾਂ ਸੱਦ ਕੇ 2 ਦਿਨ ਸਰਾਜ ਰੱਖਿਆ, 3 ਦਿਨ ਹੋਟਲਾਂ 'ਚ ਰੱਖਿਆ, ਕਹਿੰਦੇ ਸੀ ਪਾਕਿਸਤਾਨ ਜਾਣ ਵਾਸਤੇ ਉਹਦੀ ਤਿਆਰੀ ਕਰਾ ਰਿਹਾ। ਤਿਆਰੀ ਕਾਹਦੀ ਕਰਾ ਰਹੇ ਸੀ, ਉਹ ਤਾਂ ਪਾਸਪੋਰਟ ਦੇਣਾ ਤੇ ਜਿਸ ਦਿਨ ਦੇਣਾ ਸੀ ਉਹ। ਫਿਰ ਉਹਦੇ ਬਾਰੇ ਵੀ ਕਮੇਟੀ ਬਣੀ ਸੀ, ਉਸ ਕਮੇਟੀ ਬਣੀ ਨੂੰ 5-6 ਸਾਲ ਹੋ ਗਏ ਆ, ਅੱਜ ਤੱਕ ਉਹਦੀ ਮੀਟਿੰਗ ਕੋਈ ਨਹੀਂ ਹੋਈ। ਹੁਣ ਇਹਨਾਂ ਨੇ ਕੱਲ ਕਮੇਟੀ ਬਣਾਤੀ, ਸਾਰੇ ਲੋਕੀ ਕਹਿੰਦੇ ਜੀ ਪਹਿਲੀਆਂ ਕਮੇਟੀਆਂ ਦਾ ਮਤਲਬ ਕਮੇਟੀ ਯਾਨੀ ਕੰਮ ਮਿੱਟੀ ਸੀ, ਹੁਣ ਤੁਸੀਂ ਇਹ ਕਮੇਟੀ ਬਣਾਤੀ ਆ।

0: ਇਸ ਕਮੇਟੀ ਚ ਬੰਦੇ ਤੁਸੀਂ ਸਾਰੇ ਉਹ ਪਾਏ ਆ ਜਿਹਨਾਂ ਨੂੰ ਪਹਿਲਾਂ ਸਾਰੀ ਗੱਲ ਦਾ ਪਤਾ। ਇਹ ਤੇ ਪਹਿਲਾਂ ਹੀ ਅਮਰਜੀਤ ਸਿੰਘ ਚਾਵਲੇ ਦੇ ਨਾਲ ਰਹੇ, ਸ਼੍ਰੋਮਣੀ ਕਮੇਟੀ ਦੇ ਸੈਕਟਰੀ ਨੂੰ ਸਾਰਾ ਕੁਝ ਪਤਾ ਆਨੰਦਪੁਰ ਸਾਹਿਬ ਕੀ ਹੁੰਦਾ, ਤੇ ਤੁਸੀਂ ਇਹ ਕਮੇਟੀ ਇਸ ਮਾਮਲੇ ਚ ਉਹਨੂੰ ਦੋਸ਼ੀ ਨੂੰ ਕਟਹਿਰੇ ਚ ਖੜਾ ਕਰਨ ਵਾਸਤੇ ਬਣਾਈ ਆ ਕਿ ਮਿੱਟੀ ਪਾਉਣ ਵਾਸਤੇ ਬਣਾਈ ਆ। ਫਿਰ ਉਸ ਬੀਬੀ ਨੇ ਜਿਹੜੀ ਨਵੀਂ ਪ੍ਰੈਸ ਕਾਨਫਰੰਸ ਕੀਤੀ, ਵੀਡੀਓ ਜਾਰੀ ਕੀਤੀ ਆ, ਉਹਦੇ ਚ ਉਹਨੇ ਅਕਾਲੀ ਦਲ ਦੇ ਇੱਕ ਸਾਬਕਾ ਮੰਤਰੀ ਤੇ ਯੂਥ ਅਕਾਲੀ ਦਲ ਦੇ ਇੱਕ ਵੱਡੇ ਲੀਡਰ ਦੋਵਾਂ ਦੇ ਨਾਂ ਲੈ ਤੇ ਉਹ ਕਹਿੰਦੇ ਜੀ ਟਿਕਟ ਇਹਨਾਂ ਮੈਨੂੰ ਭੇਜੀ ਸੀ, ਪੈਸੇ ਇਹਨਾਂ ਨੇ ਮੈਨੂੰ ਭੇਜੇ ਸੀ, ਉੱਥੋਂ ਮੈਂ ਆਈ ਤੇ ਇਹਨਾਂ ਨੇ ਮੈਨੂੰ ਕਿਹਾ ਕਿ ਅਮਰਜੀਤ ਸਿੰਘ ਚਾਵਲੇ ਦੇ ਕੋਲ ਇੱਥੇ ਗੁਰਦੁਆਰੇ ਚ ਰਖਾਇਆ ਸੀ, ਤੇ ਦੂਜਾ ਉਹਨੇ ਕਹਿਤਾ ਵੀ ਚਾਵਲਾ ਨਾਲ ਸਾਰੇ ਕੰਟੈਕਟ ਉੱਤੇ ਆ, ਪਰ ਇਹ ਮੇਰੇ ਤੇ ਦਬਾਅ ਪਾਉਂਦੇ ਸੀ ਕਿ ਜਿਹੜਾ ਫਲਾਣਾ ਵੱਡਾ ਧਾਰਮਿਕ ਆਗੂ ਆ ਤੇ ਹੁਣ ਸਿਆਸੀ ਆਗੂ ਹੋ ਗਿਆ ਉਹਦੇ ਉੱਤੇ ਦੋਸ਼ ਲਾ। ਧਾਰਮਿਕ ਆਗੂ ਸੀ, ਹੁਣ ਸਿਆਸੀ ਆਗੂ ਹੋ ਗਿਆ, ਉਹ ਤਾਂ ਸਾਰਿਆਂ ਨੂੰ ਪਤਾ ਕਹਿੰਦੇ ਆ ਕਿਸੋਂ। ਹੁਣ ਇਹਦੇ ਚ ਰੌਲਾ ਇਹ ਪੈ ਗਿਆ ਕਿ ਬੀਬੀ ਤੇ ਨਾਲ ਲਿਆਂਦੀ ਸੀ ਗਿਆਨੀ ਹਰਪ੍ਰੀਤ ਸਿੰਘ ਤੇ ਦੋਸ਼ ਲਾਉਣ ਵਾਸਤੇ, ਉਲਟਾ ਜਿਹੜਾ ਬੈਕਫਾਇਰ ਕਰ ਗਿਆ, ਸੈਲਫ ਗੋਲ ਕਰ ਬੈਠੇ ਆ, ਇਹ ਚ ਫਸ ਗਏ। ਹੁਣ ਇਹ ਕਹਿੰਦੇ ਜੀ ਉਹ ਬੀਬੀ ਦੇ ਪਹਿਲਾਂ ਬੜੇ ਮੁਕਦਮੇ ਆ, ਜੇ ਪਹਿਲਾਂ ਬੜੇ ਮੁਕਦਮੇ ਆ ਤੇ ਬੜੇ ਮੁਕਦਮੇ ਵਾਲੀ ਬੀਬੀ ਨੂੰ ਤੁਸੀਂ ਪੈਸੇ ਦੇ ਕੇ ਟਿਕਟ ਦੇ ਕੇ ਆਪ ਉੱਤੇ ਚੁੰਮ ਗਿਆ, ਟਿਕਟ ਤੇ ਸਾਬਤ ਹੁੰਦੀ ਆ ਕਿ ਤੁਸੀਂ ਭੇਜੀ ਆ, ਇਹਦੇ ਨਾਲ ਸਾਰੇ ਬੜੀ ਬੁਰੀ ਤਰ੍ਹਾਂ ਫਸ ਗਏ ਆ। ਹੁਣ ਕੱਲ ਇਹਨਾਂ ਨੇ ਕਮੇਟੀ ਬਣਾ ਤੀ, ਕਮੇਟੀ ਚੋਂ ਨਿਕਲਣਾ ਕੁਛ ਨੀ, ਘੱਟੇ ਕੌੜੀਆਂ ਰਵਾਉਣ ਦਾ ਯਤਨ ਕਰਨਗੇ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਪਰਜਿੰਦਰ ਸਿੰਘ ਧਾਮੀ ਉਹ ਆਪ ਇੰਨਾ ਬਦਨਾਮ ਨਹੀਂ ਗਾ, ਉਹਦੀ ਇਸ ਗੱਲ ਚ ਬਦਨਾਮੀ ਆ ਕਿ ਜਦੋਂ ਵੀ ਕੋਈ ਵੱਡਾ ਪਾਪ ਹੁੰਦਾ ਉਹਦੇ ਉੱਤੇ ਪਰਦਾਪੋਸ਼ੀ ਕਰਨ ਵਾਸਤੇ ਜ਼ਿੰਮੇਵਾਰੀ ਉਹਦੀ ਲਾ ਦਿੰਦੇ ਆ ਤੇ ਉਹ ਪ੍ਰੈਸ ਦੇ ਸਾਹਮਣੇ ਬੋਲਦਾ ਰਹਿੰਦਾ, ਹਰ ਮਾਮਲੇ ਦੇ ਵਿੱਚ ਉਹਨੂੰ ਅੱਗੇ ਕਰਕੇ ਤੇ ਆਪਣੇ ਬੰਦਿਆਂ ਦਾ ਬਚਾਅ ਕਰਦੇ ਆ, ਜਿਹਦਾ ਕਰਕੇ ਰੌਲਾ ਕਾਫੀ ਪੈ ਗਿਆ
1: ਜੀ। ਪੰਨੂ ਸਾਹਿਬ, ਵੰਦੇ ਮਾਤਰਮ ਦੇ ਸਵਾਲ ਤੇ ਸੁਪਰੀਮ ਕੋਰਟ ਨੇ ਦੋ ਟੁੱਕ ਕਿਹਾ ਹੈ ਕਿ ਧਰਮ ਦੇ ਮਾਮਲੇ ਤੇ ਤੁਸੀਂ ਮਜਬੂਰ ਨਹੀਂ ਕਰ ਸਕਦੇ ਕਿਸੇ ਨੂੰ, ਇਹਦਾ ਕੀ ਮਤਲਬ ਹੈ, ਸਾਰੀ ਤਫਸੀਲ ਸਾਨੂੰ ਦੱਸਿਓ।
0: ਜਿਹੜਾ ਵੰਦੇ ਮਾਤਰਮ ਦਾ ਮਾਮਲਾ, ਜਦੋਂ ਭਾਰਤ ਸਰਕਾਰ ਨੇ ਆ ਦੋ ਤਿੰਨ ਮਹੀਨੇ ਪਹਿਲਾਂ ਦੀ ਗੱਲ ਹੈ ਕਿ ਕਾਨੂੰਨ ਪਾਸ ਕਰਤਾ ਕਿ ਇਹ ਜਿੱਦਾਂ ਰਾਸ਼ਟਰੀ ਗੀਤ ਜਨ ਗਣ ਮਨ ਗਾਇਆ ਜਾਂਦਾ ਉਸੇ ਤਰ੍ਹਾਂ ਇਹ ਗਾਉਣਾ, ਨਾਲੇ ਕਹਿਤਾ ਕਿ ਜਿਹੜਾ ਨਾ ਗਾਏਗਾ ਜਾਂ ਜਿਹੜਾ ਦਾ ਵਿਰੋਧ ਕਰੇਗਾ ਜਾਂ ਜਿਹੜਾ ਗਾਇਆ ਜਾਣ ਵੇਲੇ ਬਹਿ ਜਾਏਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ, ਉਹਨੂੰ ਜੇਲ੍ਹ ਦੀ ਸਜ਼ਾ ਹੋ ਸਕਦੀ। ਇਹ ਮਾਮਲਾ ਭੜਕ ਗਿਆ, ਕਾਂਗਰਸ ਪਾਰਟੀ ਨੇ ਆਖਿਆ ਜੀ ਅਸੀਂ ਇਹਦੇ ਪਹਿਲੇ ਦੋ ਟੱਪੇ ਜਿਹੜੇ ਗਾਉਣ ਨੂੰ ਤਿਆਰ ਆ, ਪਹਿਲੇ ਦੋ ਸਟੰਜ, ਪਰ ਬਾਕੀ ਨੀ ਅਸੀਂ ਗਾਉਣਾ ਕਿਉਂਕਿ ਬਾਕੀ ਇੱਕ ਖਾਸ ਧਰਮ ਦੇ ਖਿਲਾਫ ਹੈ। ਮੁੱਢਲੇ ਦੋ ਟੱਪੇ ਦੇਸ਼ ਭਗਤੀ ਜੋ ਗਾੜਾਂਗੇ, ਇਹਨਾਂ ਨੇ ਆਖਿਆ ਪੂਰਾ ਗਾਉਣਾ ਪਊ, ਉਹਨਾਂ ਜਿੱਥੇ ਜਿੱਥੇ ਵਸ ਚੱਲਦਾ ਸੀ ਉਹਨਾਂ ਨੇ ਦੋ ਦੋ ਟੱਪੇ ਗਾਏ ਤੇ ਆਪਣਾ ਕੰਮ ਸ਼ੁਰੂ ਕਰਤਾ। ਪਰਸੋਂ ਕਰਨਾਟਕਾ ਚ ਕਾਂਗਰਸ ਦੀ ਸਰਕਾਰ ਹੈ, ਇਹ ਦੋ ਟੱਪੇ ਗਾ ਕੇ ਬਹਿਣ ਲੱਗੇ ਤੇ ਭਾਜਪਾ ਵਾਲੇ ਬੈਠੇ ਨੀ, ਉਹ ਨਾਲ ਬਾਕੀ ਦਾ ਵੀ ਗਾਉਂਦੇ ਰਹੇ, ਉਹ ਸਾਰੇ ਗਾ ਕੇ ਬੈਠੇ ਤੇ ਇਹ ਵੀ ਨਾਲ ਉਹਨਾਂ ਚ ਖੜੇ ਰਹੇ, ਪਰ ਇਹ ਬੋਲੇ ਨੀ, ਇਹਨੇ ਆਖਿਆ ਅਸੀਂ ਨੀ ਗਾਉਣਾ, ਇਤਰਾਜ ਕੀਤਾ। ਹੁਣ ਜਦੋਂ ਮਸਲਾ ਚੱਲਿਆ ਗਿਆ ਸੁਪਰੀਮ ਕੋਰਟ ਚ, ਸੁਪਰੀਮ ਕੋਰਟ ਨੇ ਆਖਿਆ ਜੀ ਤੁਸੀਂ ਕਿਸੇ ਨੂੰ ਵੀ ਇਸ ਮਾਮਲੇ ਦੇ ਵਿੱਚ ਮਜਬੂਰ ਨਹੀਂ ਕਰ ਸਕਦੇ ਕਿ ਉਹ ਤੁਹਾਡਾ ਵੰਦੇ ਮਾਤਰਮ ਤੁਹਾਡੇ ਨਾਲ ਨਾਲ ਗਾਵੇ। ਕਿਸੇ ਦੇ ਧਰਮ ਚ ਹੋ ਸਕਦਾ ਕਿ ਧਰਮ ਦੇ ਮਾਮਲੇ ਚ ਅਸੀਂ ਨਹੀਂ ਕਰਨਾ। ਅੱਗੇ ਮੱਧ ਪ੍ਰਦੇਸ਼ ਦੀ ਸਰਕਾਰ ਜਦੋਂ ਸ਼ਿਵਰਾਜ ਸਿੰਘ ਚੌਹਾਨ ਮੁੱਖ ਮੰਤਰੀ ਹੁੰਦਾ ਸੀ, ਇਹਨਾਂ ਨੇ ਫੈਸਲਾ ਕਰਤਾ ਸੀ ਸਵੇਰੇ ਸਾਰੇ ਬੱਚੇ ਸੂਰਿਆ ਨਮਸਕਾਰ ਕਰਨਗੇ, ਮੁਸਲਮਾਨ ਤੇ ਕ੍ਰਿਸਚਨ ਬੱਚਿਆਂ ਨੇ ਆਖਿਆ ਜੀ ਸਾਡੇ ਧਰਮ ਚ ਇਹਦੀ ਕੋਈ ਆਗਿਆ ਨਹੀਂ, ਅਸੀਂ ਨਹੀਂ ਕਰਦੇ। ਉਹਨਾਂ ਇਤਰਾਜ ਕਰਤਾ, ਮਾਮਲਾ ਅਦਾਲਤ ਤੱਕ ਚਲਾ ਗਿਆ, ਅਦਾਲਤ ਨੇ ਆਖਿਆ ਤੁਸੀਂ ਨਹੀਂ ਕਰਵਾ ਸਕਦੇ। ਇੱਕ 1986 ਦਾ 40 ਸਾਲ ਪੁਰਾਣਾ ਕੇਸ ਨਿਕਲਿਆ, ਉਦੋਂ ਕੇਰਲਾ ਦੇ ਵਿੱਚ ਕੁਝ ਬੱਚਿਆਂ ਨੇ ਆਖਿਆ ਸੀ ਕਿ ਅਸੀਂ ਕ੍ਰਿਸਚਨ ਆ, ਸਾਡੇ ਧਰਮ ਦੇ ਵਿੱਚ ਇਹ ਨਹੀਂ ਗਾ, ਆ ਜੋ ਕੁਝ ਤੁਸੀਂ ਜਨ ਗਣ ਮਨ ਦੇ ਸਾਨੂੰ ਪੜਾਉਂਦੇ ਆ ਅਸੀਂ ਇਹ ਨਹੀਂ ਪੜ ਸਕਦੇ। ਉਹਨਾਂ ਦੀ ਸ਼ਿਕਾਇਤ ਹੋਈ, ਮਾਮਲਾ ਸੁਪਰੀਮ ਕੋਰਟ ਤੱਕ ਚਲਾ ਗਿਆ। ਉਦੋਂ ਵੀ ਸੁਪਰੀਮ ਕੋਰਟ ਨੇ ਆਖਿਆ ਸੀ ਕਿ ਜੇ ਉਹਨਾਂ ਦੇ ਧਰਮ ਦੇ ਵਿੱਚ ਮਾਮਲਾ ਅੜਚਣ ਬਣਦਾ ਤੇ ਤੁਸੀਂ ਉਹਨਾਂ ਨੂੰ ਮਜਬੂਰ ਨਹੀਂ ਕਰ ਸਕਦੇ, ਉਹ ਨਹੀਂ ਗਾਉਣਾ ਚਾਹੁੰਦੇ, ਤੁਸੀਂ ਉੱਥੇ ਕਾਨੂੰਨੀ ਕਾਰਵਾਈ ਨਹੀਂ ਕਰ ਸਕਦੇ। ਜੇ ਇਹਦਾ ਵਿਰੋਧ ਕਰਨ, ਇਹਦੇ ਖਿਲਾਫ਼ ਕੁਝ ਬੋਲਣ, ਫਿਰ ਕਾਨੂੰਨੀ ਕਾਰਵਾਈ ਹੋਣੀ ਤੇ ਨਹੀਂ ਬਣਨੀ, ਤੇ ਕੇਰਲਾ ਦੀ ਸਰਕਾਰ ਚੁੱਪ ਕਰ ਗਈ ਸੀ। ਹੁਣ ਇੱਥੇ ਵੀ ਸੁਪਰੀਮ ਕੋਰਟ ਨੇ ਕੱਲ ਜਿਹੜੀਆਂ ਮੁੱਢਲੀਆਂ ਟਿੱਪਣੀਆਂ ਕੀਤੀਆਂ, ਹੋਇਆ ਕਿ ਜਿਹਨਾਂ ਲੋਕਾਂ ਦੇ ਧਰਮ ਦੇ ਖਿਲਾਫ਼ ਹੈ ਜੋ ਨਹੀਂ ਗਾਉਣਾ ਚਾਹੁੰਦੇ ਤੁਸੀਂ ਉਹਨੂੰ ਮਜਬੂਰ ਨਹੀਂ ਕਰ ਸਕਦੇ। ਸਰਕਾਰ ਜੋ ਮਰਜ਼ੀ ਆਖੇ, ਜਿੰਨਾ ਵੀ ਚੰਗਾ ਦੇਸ਼ ਭਗਤੀ ਵਾ ਤੇ ਕੋ ਅੰਗਰੇਜ਼ੀ ਦਾ ਮੁਹਾਵਰਾ, ਤੁਸੀਂ ਘੋੜੇ ਨੂੰ ਪਾਣੀ ਤੱਕ ਲਿਜਾ ਸਕਦੇ ਹੋ, ਪੀਣ ਵਾਸਤੇ ਮਜਬੂਰ ਨਹੀਂ ਕਰ ਸਕਦੇ ਤੁਸੀਂ ਜਿੰਨਾ ਮਰਜ਼ੀ।

0: ਚੰਗਾ ਕਿਜੋ ਜੀ ਅਗਲੇ ਕਹਿੰਦੇ ਸਾਡੇ ਧਰਮ ਦੇ ਖਿਲਾਫ ਨਹੀਂ ਗਾਉਣਾ ਚਾਹੁੰਦੇ ਤੇ ਤੁਸੀਂ ਮਜਬੂਰ ਨਹੀਂ ਕਰ ਸਕਦੇ। ਕੱਲ ਸੁਪਰੀਮ ਕੋਰਟ ਨੇ ਮੁੱਢਲੇ ਤੌਰ ਤੇ ਰਾਹ ਖੋਲਤਾ, ਜਿਹਨਾਂ ਗਾਉਣਾ ਗਾਈ ਜਾਣ, ਜਿਹਨਾਂ ਨਹੀਂ ਗਾਉਣਾ ਨਾ ਗਾਇਆ ਜਾਵੇ, ਇਹ ਸਾਂਝਾ ਗੀਤ ਨਹੀਂ ਹੋਵੇਗਾ
1: ਜੀ। ਸਾਹਿਬ ਦਿੱਲੀ ਦੇ ਵਿੱਚ ਕਹਿੰਦੇ ਨੇ ਕਿ 47 ਲੱਖ ਵੋਟ ਜਿਹੜੇ ਨੇ ਉਹ ਕੱਟੇ ਗਏ ਨੇ ਤੇ ਸੁਪਰੀਮ ਕੋਰਟ ਚੋਣ ਕਮਿਸ਼ਨ ਨੂੰ ਕਹਿੰਦੀ ਹੈ ਕਿ ਕੋਈ ਸੁਰੱਖਿਅਤ ਜਿਹਾ ਤਰੀਕਾ ਲੱਭੋ ਜਿਹਦੇ ਨਾਲ ਇੰਨੇ ਵੋਟ ਨਾ ਕੱਟੇ ਜਾਣ। ਇਹ ਗੱਲ ਕਿਉਂ ਕਹਿਣੀ ਪਈ ਸਰਵਉੱਚ ਅਦਾਲਤ ਨੂੰ, ਰਿਐਲਿਟੀ ਕੀ ਹੈ ਜੀ?
0: ਮੈਂ ਕੱਲ ਦੇ ਪ੍ਰੋਗਰਾਮ ਚ ਦੱਸਿਆ ਸੀ ਕਿ ਇੱਥੇ ਰਾਘਵ ਚੱਡੇ ਦੀ ਵੋਟ ਕੱਟੇ ਗਏ, ਉਹਨੇ ਜਾ ਕੇ ਦਿੱਲੀ ਚ ਬਣਾ ਲਈ, ਨਾਲੇ ਉਹਨੇ ਆਖਿਆ ਪੰਜਾਬ ਤੇ ਰਾਜਨੀਤਿਕ ਤੌਰ ਤੇ ਬਦਲਿਆ ਖੋਲੀ। ਫਿਰ ਪਤਾ ਲੱਗਾ ਉੱਥੇ ਅਰਵਿੰਦ ਕੇਜਰੀਵਾਲ ਤੇ ਸਾਰੇ ਪਰਿਵਾਰ ਦੀਆਂ ਵੋਟਾਂ ਕੱਟੀਆਂ ਗਈਆਂ, ਉਹਨਾਂ ਨੇ ਆਖਿਆ ਭਾਜਪਾ ਨੇ ਸਾਡੇ ਨਾਲ ਬਦਲਾਖੋਰੀ ਕੀਤੀ ਹੈ। ਅਸਲ ਚ ਦੋਵਾਂ ਨਾਲ ਬਦਲਾਖੋਰੀ ਨਹੀਂ, ਉਹ ਅਨਮੈਚਿੰਗ ਤੇ ਅਨਮੈਪਿੰਗ ਹੈ। ਮੈਪਿੰਗ ਹੁੰਦੀ ਆ ਕਿ 2003 ਦੀ ਜਿਹੜੀ ਚੋਣ ਹੈ ਵੋਟਰ ਲਿਸਟ, ਉਹਦੇ ਵਿੱਚ ਲੱਭ ਲਿਆ ਜਾਵੇ ਜੇ ਵੋਟ ਫਲਾਨੀ ਆ ਤੇ ਉੱਥੋਂ ਇੱਥੇ ਲੱਭ ਕੇ ਪਾ ਦਿੱਤੀ ਜਾਵੇ, ਕਿਉਂਕਿ ਹੁਣ ਜਿਹੜੇ ਐਡਰੈਸ ਤੇ ਹੁੰਦੇ ਆ ਉੱਥੇ ਉਦੋਂ ਨਹੀਂ ਸੀ ਕਦੇ ਚੇਂਜ ਕਰ ਗਏ। ਜਦੋਂ ਮੈਪਿੰਗ ਹੋਈ ਨਵੇਂ ਨਕਸ਼ੇ ਮੁਤਾਬਕ ਉਹ ਆ ਗਿਆ ਕਿ ਪ੍ਰਾਣਤਾ ਪਹਿਲੀ ਵੋਟ ਪ੍ਰਾਣਤਾ ਸੀ, ਹੁਣ ਇੱਥੇ ਉਹ ਤਾਂ ਗੱਲ ਹੀ ਕੱਖ ਨੀ, ਬਣ ਜਾਏਗੀ ਉਸ ਵੇਲੇ। ਮੈਚਿੰਗ ਹੁੰਦੀ ਆ ਵੀ ਇਸ ਵਾਰੀ ਕਿਸੇ ਨੇ ਪਿਆਰਾ ਸਿੰਘ ਲਿਖਣ ਲੱਗਿਆ PIA RA ਪਿਆਰਾ ਕਰਤਾ, ਅਗਲੀ ਵਾਰੀ PIA ਦੇ ਬਜਾਏ ਪਹਿਲਾਂ ਵਾਈ ਪਾਤੀ। ਏਦਾਂ ਨਿੱਕੀਆਂ ਨਿੱਕੀਆਂ ਗੱਲਾਂ ਨੇ। ਸਾਡੇ ਪਾਰਲੀਮੈਂਟ ਮੈਂਬਰ ਹੁੰਦੇ ਜਲੰਧਰ ਦੇ, ਮੈਂ ਉਹਨਾਂ ਪਿਛਲਾ ਰਿਕਾਰਡ ਵੇਖਿਆ, ਉਹਨਾਂ 10 ਚੋਣਾਂ ਲੜੀਆਂ ਹੋਣੀਆਂ, ਕਦੇ ਉਹ ਯਸ਼, ਕਦੇ ਯਸ਼ ਸ਼ਰਮਾ, ਕਦੇ ਯਸ਼ ਪਾਲ, ਪਾਲ ਦੇ ਵਿੱਚ ਵੀ ਕਦੇ ਉਹ PAL ਪਾਲ, ਕਦੇ PAUL ਪਾਲ, ਜੋ ਕਲਰਕ ਦੇ ਵਕੀਲ ਭਰਦੇ ਸੀ ਉਹ ਪੈ ਜਾਂਦਾ ਰਿਹਾ। ਜਿੱਦਾਂ ਬਹੁਤ ਸਾਰੇ ਲੋਕਾਂ ਹੋਰਨਾਂ ਨਾਲ ਹੁੰਦਾ ਰਿਹਾ। ਜੇ ਮੈਂ ਵੀ ਕੱਲ ਇਹ ਵੀ ਗੱਲ ਦੱਸੀ ਸੀ ਕਿ ਸਾਰੇ ਭਾਰਤ ਉੱਤੇ ਰੌਲਾ ਪੈਂਦਾ, ਬਿਹਾਰ ਵਿੱਚ ਰੌਲਾ ਪਿਆ, SIR ਹੋਈ, ਪੱਛਮੀ ਬੰਗਾਲ ਚ ਸਭ ਤੋਂ ਵੱਧ ਪਿਆ, ਉੱਥੇ 31 ਲੱਖ ਲੋਕਾਂ ਦੀਆਂ ਵੋਟਾਂ ਕੱਟੀਆਂ ਗਈਆਂ, ਜਿਹੜੇ ਵੋਟ ਪਾਉਣ ਦੇ ਹੱਕਦਾਰ ਸੀ ਤੇ ਉਹਨਾਂ ਦੀਆਂ ਵੋਟਾਂ ਕੱਟ ਦਿੱਤੀਆਂ ਗਈਆਂ। ਬਾਅਦ ਪਤਾ ਲੱਗਾ ਕਿ ਉਹਨਾਂ ਤੇ ਹੱਕ ਬਣਦਾ ਸੀ ਵੋਟ ਪਾਉਣ ਦਾ। ਇਸ ਮਾਮਲੇ ਸੁਪਰੀਮ ਕੋਰਟ ਦਾ ਵੀ ਕਸੂਰ ਸੀ ਕਿ ਉਹ ਉਦੋਂ ਗਏ ਜਾ ਕੇ ਉਹਨਾਂ ਨੇ ਆਖਿਆ ਜੀ ਸਾਡੀ ਵੋਟ ਕੱਟੀ ਗਈ, ਅਸੀਂ ਵੋਟ ਪਾਣੀ, ਅਸੀਂ ਧੀਆਂ ਤੇ ਜਾਗਦੇ ਹਾਂ, ਤੇ ਸੁਪਰੀਮ ਕੋਰਟ ਦੇ ਜੱਜ ਨੇ ਆਖਿਆ ਇੱਕ ਵਾਰੀ ਵੋਟ ਨਾ ਪਾਉਂਗੇ ਤੇ ਭਾੜ ਨਹੀਂ ਲਿਖਦਾ। ਇਹ ਸੁਪਰੀਮ ਕੋਰਟ ਦੇ ਜੱਜ ਦਾ ਕਹਿਣਾ ਹੀ ਗਲਤ ਸੀ ਆਪਣੇ ਆਪ ਚ, ਉਹਨੂੰ ਕਹਿਣਾ ਚਾਹੀਦਾ ਸੀ ਨਾ ਵੋਟ ਦਾ ਹੱਕ ਸੁਰੱਖਿਅਤ ਕਰੋ। ਇਹਦੇ ਤੋਂ ਬਾਅਦ ਕਈ ਹੋਰ ਥਾਵਾਂ ਤੇ ਹੁੰਦਾ ਰਿਹਾ, ਪਰ ਇੱਕ ਗੱਲ ਹੈ ਕਿ ਸਾਡੇ ਪੰਜਾਬ ਦੇ ਵਿੱਚ ਇਹੋ ਜਿਹੀ ਕੋਈ ਸ਼ਿਕਾਇਤ ਨਹੀਂ ਹੈ, ਕਿਉਂਕਿ ਇੱਥੇ SIR ਬਹੁਤ ਸਮੂਥ ਚੱਲਿਆ, ਔਰ ਇੱਥੋਂ ਦੀ ਜਿਹੜੀ ਚੀਫ ਇਲੈਕਸ਼ਨ ਆਫਿਸਰ ਹੈ ਪੰਜਾਬ ਦੀ, ਉਹਨੇ ਹਰ ਪਾਰਟੀ ਨੂੰ ਆਖਿਆ ਜੀ ਆਪਣੇ ਬੂਥ ਲੈਵਲ ਏਜੰਟ ਲਾ ਦਿਓ, ਨਾਲ ਨਾਲ ਸਾਰਾ ਕੁਛ ਕਰੋ, ਆਹ ਤਰੀਕਾ ਜਿੱਥੇ ਤੁਹਾਡੇ ਬੰਦਿਆਂ ਦੀਆਂ ਨਹੀਂ ਵੋਟਾਂ ਲੱਭਦੀਆਂ ਸਾਨੂੰ ਦੱਸੋ, ਅਸੀਂ ਲੱਭਣ ਚ ਮਦਦ ਕਰਦੇ ਹਾਂ, ਕੋਈ ਵੋਟਰ ਰਹਿਣ ਨਹੀਂ ਦਿਆਂਗੇ। ਪਰ ਸਭ ਤੋਂ ਘੱਟ ਰੌਲਾ ਪੰਜਾਬ ਚ ਪਿਆ, ਵੋਟਾਂ ਇੱਥੇ ਵੀ ਕੱਟੀਆਂ ਗਈਆਂ, 10 ਲੱਖ ਤੋਂ ਵੱਧ ਵੋਟਾਂ ਉਹ ਨਿਕਲੀਆਂ ਜਿਹੜੇ ਮਰ ਗਏ, ਤੇ ਮਰਗਿਆਂ ਦੀਆਂ ਵੋਟਾਂ ਪਈ ਜਾਂਦੀਆਂ ਸੀ, ਕਿਹਨੂੰ ਪੈਂਦੀਆਂ ਸੀ ਪਤਾ ਨੀ, ਇਹ ਕਿਉਂ ਪੈਂਦੀਆਂ ਸੀ। ਅੱਛਾ ਹੁਣ ਉੱਥੇ ਦਿੱਲੀ ਦੇ ਵਿੱਚ ਚੋਣ ਕਮਿਸ਼ਨ ਜਿਹੜਾ ਲੋਕਾਂ ਦੀ SIR ਕਰਵਾਉਂਦਾ, ਉਹਦੇ ਤੋਂ ਚੋਣ ਕਮਿਸ਼ਨਰਾਂ ਚੋਂ ਇੱਕ ਚੋਣ ਕਮਿਸ਼ਨ ਦੀ ਆਪਣੀ ਵੋਟ ਕੱਟੀ ਗਈ, ਉਹ ਕਿਹਨੂੰ ਜਵਾਬ ਦਊਗਾ? ਭਾਰਤ ਦੇ ਵਿਦੇਸ਼ ਮੰਤਰੀ ਦੀ ਵੋਟ ਕੱਟੀ ਗਈ, ਕੱਟੀਆਂ ਨਹੀਂ ਗਈਆਂ, ਅਸਲ ਚ ਅਨਮੈਪਿੰਗ ਤੇ ਅਨਮੈਪਿੰਗ। ਉਹਦੇ ਉੱਤੇ ਕੱਲ ਸੁਪਰੀਮ ਕੋਰਟ ਨੇ ਆਖਿਆ ਕਿ ਰੌਲਾ ਬਹੁਤ ਪੈ ਰਿਹਾ, ਫਲਾਣੇ ਦੀ ਵੋਟ ਕੱਟੀ ਗਈ, ਫਲਾਣੇ ਦੀ ਕੱਟੀ, ਲੱਖਾਂ ਦੇ ਹਿਸਾਬ ਨਾਲ ਵੋਟਾਂ ਦਾ ਰੌਲਾ, ਤੁਸੀਂ ਕੋਈ ਸੁਰੱਖਿਅਤ ਤਰੀਕਾ ਲੱਭੋ। ਹਾਂ ਜੇ ਸੁਰੱਖਿਅਤ ਤਰੀਕਾ ਲੱਭਣਾ ਹੀ ਹੈ ਤੇ ਉਹਨਾਂ ਨੂੰ ਪੰਜਾਬ ਪੈਟਰਨ ਰੱਖਣਾ ਚਾਹੀਦਾ ਕਿ ਪੰਜਾਬ ਦੇ ਚੀਫ ਇਲੈਕਸ਼ਨ ਆਫਿਸਰ ਰੋਜ਼ ਇੱਕ ਵਾਰੀ ਵੀਡੀਓ ਦੇ ਉੱਤੇ ਬੂਥ ਲੈਵਲ ਦੇ ਜਿਹੜੇ ਪਿੰਡ ਪੱਧਰ ਦੇ ਇੱਕ ਇੱਕ ਬੂਥ ਤੇ ਬੈਠੇ ਅਫਸਰ ਉਹਨਾਂ ਸਾਰਿਆਂ ਨਾਲ ਗੱਲ ਕਰਦੀ ਔਰ ਫਿਰ ਪੁੱਛਦੀ ਹੈ ਕਿ ਤੁਹਾਡੇ ਚੋਂ ਕਿਸੇ ਦੇ ਮਨ ਚ ਕੋਈ ਸਵਾਲ ਹੈਗਾ ਤੇ ਹੁਣ ਪੁੱਛ ਲਓ, ਜਿਹੜੀ ਵੀ ਗੱਲ ਤੁਸੀਂ ਕਹੋ ਕੁਐਸਚਨ ਲਿਖ ਕੇ ਭੇਜੋ, ਅਸੀਂ ਤੁਹਾਨੂੰ ਰਾਹ ਦੱਸਾਂਗੇ। ਇੱਥੋਂ ਤੱਕ ਕਿ ਪਿੰਡਾਂ ਜਿਹੜੇ ਲੋਹਾ ਕੁੱਟਣਾ ਟੱਪਰੀ ਵਾਸ ਆਉਂਦੇ ਉਹ 2006 ਤੋਂ ਇੱਥੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਚ ਵੱਸ ਗਏ ਸੀ, ਪਿੰਡ ਵਾਲਿਆਂ ਉਹਨਾਂ ਨੂੰ ਜ਼ਮੀਨ ਦੇ ਦਿੱਤੀ ਸ਼ਾਮਲਾਟ, ਉਹਨਾਂ ਦੀਆਂ ਵੋਟਾਂ ਉਹ ਵੱਸੇ 2006 ਜਾਂ 2003 ਦੀਆਂ ਵੋਟਾਂ ਕਿੱਥੋਂ, ਕਦੇ ਸਾਡੇ ਵੱਡੇ ਵਡੇਰੇ ਨੇ ਕਦੇ ਵੋਟ ਬਣਾਈ ਨੀ, ਅਸੀਂ ਕਦੇ ਪਾਈ ਨੀ, ਸਾਡੀਆਂ ਕਿੱਥੋਂ ਬਣਨਗੇ? ਉਹਨਾਂ ਮੇਰੇ ਕੋਲ ਪਹੁੰਚ ਕੀਤੀ, ਮੈਂ ਚੀਫ ਇਲੈਕਸ਼ਨ ਆਫਿਸਰ ਕੋਲ ਕੀਤੀ, ਰਾਹ ਕੱਢਿਆ ਗਿਆ ਕਿ ਪਿੰਡ ਦੀ ਪੰਚਾਇਤ ਵੀ ਲਿਖ ਦੇ ਔਰ ਜਿਹੜੇ ਟੱਪਰੀ ਵਾਸ ਨੇ ਕੋਈ ਲੋਹਾ ਕੁੱਟਣ, ਇਹਨਾਂ ਦਾ ਇੱਕ ਡੇਰਾ ਮੁੱਖ ਹੈਗਾ ਰਾਜਸਥਾਨ, ਜਿੱਥੇ ਸਾਲ ਪਿੱਛੇ ਕੋਈ ਸਾਰੇ ਪੂਜਾ ਕਰਨ ਜਾਂਦੇ, ਉਸ ਡੇਰੇ ਚ ਇਹਨਾਂ ਸਾਰਿਆਂ ਦਾ ਰਿਕਾਰਡ ਹੁੰਦਾ, ਉੱਥੋਂ ਦਾ ਮੈਪਿੰਗ ਕਰਾ ਲਈ ਜਾਵੇ ਕਿ ਭਾਰਤੀ ਨੇ ਇਹਨਾਂ ਦੀ ਵੋਟਾਂ ਬਣਾ ਦਿਓ, ਉਹਨਾਂ ਸਾਰਿਆਂ ਦੀਆਂ ਵੋਟਾਂ ਵੀ ਬਣ ਗਈਆਂ ਤੇ ਫਿਰ ਵੋਟਾਂ ਕਿੱਦਾਂ ਰਹਿ ਸਕਦੀਆਂ? ਉਹ ਕੱਲ ਸੁਪਰੀਮ ਕੋਰਟ ਨੇ ਆਖਿਆ ਕਿ ਤੁਸੀਂ ਕੋਈ ਵਧੀਆ ਤਰੀਕਾ ਲੱਭੋ ਤੇ ਲੋਕਾਂ ਦੀਆਂ ਵੋਟਾਂ ਨਾਲ ਕੱਟੀਆਂ ਜਾਣ।

0: ਮੈਂ ਸਮਝਦਾ ਕਿ ਵਧੀਆ ਤਰੀਕਾ ਇਹੋ ਹੈ ਕਿ ਉਹਨਾਂ ਲੋਕਾਂ ਦੀਆਂ ਵੋਟਾਂ ਪੰਜਾਬ ਵਾਲੇ ਪੈਟਰਨ ਤੇ ਚੱਲ ਕੇ ਬਣਾਈਆਂ ਜਾਣ।
1: ਜੀ ਪੰਨੂ ਸਾਹਿਬ, ਰਾਮ ਮੰਦਿਰ ਦੇ ਵਿੱਚ ਜਿਹੜੀ ਚੜਾਵੇ ਦੀ ਚੋਰੀ ਹੋਈ ਹੈ, ਉਸ ਮਾਮਲੇ ਚ ਇੱਕ ਪਰਤ ਹੋਰ ਖੁੱਲੀ ਹੈ ਕਿ ਜਿੰਨੇ ਕੇਸ ਉਸ ਵੇਲੇ ਸਾਹਮਣੇ ਆਏ ਸੀ ਉਹਦੇ ਨਾਲੋਂ ਕਿਤੇ ਵੱਧ ਨਿਕਲੇ ਨੇ, ਅਦਾਲਤ ਤੱਕ ਮਾਮਲਾ ਪਹੁੰਚ ਗਿਆ, ਸਾਰੀ ਖਬਰ ਕੀ ਹੈ ਜੀ?
0: ਉਹਦੇ ਚ ਅਦਾਲਤ ਨੇ ਆਖਿਆ ਸੀ ਕਿ ਜਿਹੜੀ ਤੁਸੀਂ ਕਮੇਟੀ ਬਣਾਈ ਜਾਂਚ ਵਾਸਤੇ, ਇਹਦੀ ਰਿਪੋਰਟ ਜਦੋਂ ਆਵੇ ਸਾਨੂੰ ਪੇਸ਼ ਕਰਿਓ। ਹੁਣ ਰਿਪੋਰਟ ਅਦਾਲਤ ਵਿੱਚ ਪੇਸ਼ ਹੋਈ, ਮੁੱਢਲੇ ਤੌਰ ਤਾਂ ਉੱਥੋਂ ਦੇ ਅਯੁੱਧਿਆ ਦੇ ਰਾਮ ਮੰਦਿਰ ਦੀ ਜਿਹੜੀ ਕਮੇਟੀ ਸੀ, ਪ੍ਰਬੰਧਕ ਕਮੇਟੀ, ਉਹ ਕਹਿੰਦੇ ਚੋਰੀ ਹੋਈ, ਕੋਈ ਨਹੀਂ ਰੌਲਾ ਪਿਆ। ਫਿਰ ਉਹਨਾਂ ਨੇ ਮੰਨਿਆ ਕਿ ਚੋਰੀ ਹੋਈ ਹੈ, ਪਰ ਚੋਰੀ ਦਾ ਸਿੱਧਾ ਸਬੂਤ ਸੀ ਕਿ 16 ਕਰੋੜ ਲੋਕਾਂ ਨੇ ਮੱਥਾ ਟੇਕਿਆ। ਜੇ ਇੱਕ ਬੰਦਾ 1 ਰੁਪਿਆ ਮੱਥਾ ਟੇਕੇ ਤੇ 16 ਕਰੋੜ ਬਣਦਾ, ਜੇ 5-5 ਰੁਪਏ ਮੱਥਾ ਟੇਕਣ ਤੇ 80 ਕਰੋੜ ਬਣਦਾ। ਉੱਥੇ 83 ਕਰੋੜ ਰੁਪਏ ਨਿਕਲੇ ਉੱਥੇ ਤੇ, ਜਿਹੜਾ ਸਧਾਰਨ ਤੋਂ ਸਧਾਰਨ ਬੰਦਾ, ਅੱਜ ਕੱਲ 5 ਦਾ ਨੋਟ ਚੱਲਦਾ ਹੀ ਨਹੀਂ, ਸਧਾਰਨ ਬੰਦਾ ਵੀ ਮੱਥਾ ਟੇਕਦੇ 10 ਤੋਂ ਘੱਟ ਤੇ ਟੇਕਦਾ ਹੀ ਨਹੀਂ
1: ਜੀ।
0: ਤੇ ਲੋਕੀ 100 ਵਾਲੇ, 500 ਵਾਲੇ, 1000 ਵਾਲੇ, ਲੱਖ ਵਾਲੇ ਵੀ ਉੱਥੇ ਜਾਂਦੇ ਰਹੇ, ਉਹ ਪੈਸਾ ਕਿੱਥੇ ਗਿਆ? ਇਹ ਸਾਰੀ ਗੱਲ ਜਿਹੜੀ ਸੀ, ਫਿਰ ਉਹਨਾਂ ਨੂੰ ਮੰਨਣਾ ਪਿਆ ਕਿ ਚੋਰੀ ਹੋਈ ਹੈ। ਮੁੜ ਕੇ ਉਹਨਾਂ ਇੱਕ ਪੜਤਾਲ ਕਮੇਟੀ ਬਣਾ ਕੇ ਕੁਝ ਬੰਦੇ ਪੜ ਪੁੜ ਦਿੱਤੇ ਕਮੇਟੀ ਦੇ ਵਿੱਚੋਂ, ਵੀ ਬੰਦੇ ਬਦਲੇ। ਹੁਣ ਇਹਦੇ ਉੱਤੇ ਸੁਪਰੀਮ ਕੋਰਟ ਵਿੱਚ ਜਦੋਂ ਰਿਪੋਰਟ ਗਈ ਆ, ਉਹਨਾਂ ਨੇ ਵੇਖ ਕੇ ਆਖਿਆ ਕਿ ਆਹ ਤੇ ਵੱਡੇ ਪੱਧਰ ਤੇ ਕਪੜਾ ਹੋਇਆ। ਇਹਨਾਂ ਨੇ ਆਖਿਆ ਸੀ ਕਿ ਸਿਰਫ 70 ਕੇਸ ਹੋਏ ਆ ਚੋਰੀ ਦੇ। ਜਦੋਂ ਜਾਂਚ ਕਮੇਟੀ ਨੇ CCTV ਦੀ ਫੁਟੇਜ ਵੇਖੀ ਤੇ ਉਹਦੇ ਚ ਨਿਕਲਿਆ ਜੀ 8 ਬੰਦੇ ਚੋਰੀ ਕਰਦੇ ਸੀ, ਮੁੜ ਮੁੜ ਆਉਂਦੇ ਸੀ ਉਹੀ 8, ਕਦੇ ਸਵੇਰੇ ਆ ਗਏ ਕਦੇ ਸ਼ਾਮ ਨੂੰ ਆ ਗਏ। ਔਰ ਉਹ ਕੀ ਕਰਦੇ ਸੀ ਕਿ ਵੱਡੇ ਕੋਟ ਪਾ ਕੇ ਆਉਣਾ, ਅੰਦਰ ਖਲੋ ਕੇ, ਕੋਈ CCTV ਦੀ ਪਰਵਾਹ ਨੀ ਕੀਤੀ, ਕੋਈ ਇਹ ਵੀ ਨਹੀਂ ਪਰਵਾਹ ਕੀਤੀ, ਰਾਮ ਭਗਵਾਨ ਜੀ ਵੇਖਦੇ ਹੋਣਗੇ, ਐ ਸਾਰੀਆਂ ਜੇਬਾਂ ਭਰ ਲੈਣੀਆਂ ਗਹਿਣੇ ਨਾਲ ਵੀ ਤੇ ਕਰੰਸੀ ਨਾਲ ਵੀ, ਚਲੇ ਜਾਣਾ। ਕੁਝ ਸੱਜਣ ਇਹੋ ਜਿਹੇ ਸੀ ਜਿਹੜੇ ਬੂਟ ਉਹ ਪਾ ਕੇ ਆਉਂਦੇ ਸੀ, ਜਰਾਬਾਂ ਉਹ ਪਾ ਕੇ ਆਉਂਦੇ ਸੀ, ਜਿਹੜੀਆਂ ਜਰਾਬਾਂ ਚ ਮਾਲ ਲੁਕਾਇਆ ਸੀ। ਹੁਣ ਪਤਾ ਲੱਗਾ ਕਿ ਸ਼ਰਧਾ ਨਾਲ ਚੜਾਵਾ ਚੜਾਵਾ ਜਿਹੜਾ ਲੋਕੀ ਗੋਲਕ ਵਿੱਚ ਪੈਸੇ ਪਾ ਕੇ ਗੋਲਕ ਦੇ ਲਾਗੇ ਉਹਨੂੰ ਵੀ ਮੱਥਾ ਟੇਕ ਦਿੰਦੇ। ਇਹ ਜਿਹੜਾ ਗੋਲਕ ਵਾਲੇ ਚੜਾ ਚੜਾਵਾ ਸੀ, ਉਹਨੂੰ ਪੈਰਾਂ ਦੀਆਂ ਜੁੱਤੀਆਂ ਤੇ ਜਰਾਬਾਂ ਚ ਪਾ ਕੇ ਲਿਜਾਂਦੇ ਰਹੇ। ਔਰ ਕੇਸ ਕਹਿੰਦੇ ਸੀ 70 ਵਾਰ ਹੋਇਆ ਚੋਰੀਆਂ, ਹੁਣ ਪੜਤਾਲ ਤੋਂ ਬਾਅਦ ਪਤਾ ਲੱਗਾ ਕਿ 70 ਨੀ, 105 ਵਾਰ ਚੋਰੀ ਹੋਈ ਆ। ਉਹ ਹੀ ਬੰਦੇ ਵਾਰ ਵਾਰ ਚੋਰੀ ਕਰਦੇ ਰਹੇ, ਪ੍ਰਬੰਧਕਾਂ ਨੂੰ ਪਤਾ ਸੀ ਪਰ ਇਹਨਾਂ ਰੋਕਿਆ ਨੀ। ਹੁਣ ਮਾਮਲਾ ਸੁਪਰੀਮ ਕੋਰਟ ਚ।
1: ਜੀ ਪੰਨੂ ਸਾਹਿਬ, ਸੋਸ਼ਲ ਮੀਡੀਆ ਤੇ ਇੱਕ ਖਬਰ ਪੜੀ ਹੈ ਕਿ ਮਜੀਠੀਏ ਦੇ ਖਿਲਾਫ ਨਸ਼ਿਆਂ ਦੀ ਗੱਲ ਕਰਨ ਵਾਲਾ ਕੋਈ ਵੱਡਾ ਬੰਦਾ ਵਾਰਸ ਪੰਜਾਬ ਦੇ ਕੋਲ ਚਲਾ ਗਿਆ, ਚੋਣ ਲੜਨ ਦਾ ਐਲਾਨ ਕਰਤਾ, ਇਹ ਕਿੰਨੀ ਕੁ ਸੱਚ ਹੈ ਖਬਰ, ਤੇ ਉਹ ਬੰਦਾ ਕੌਣ ਹੈ ਜੀ?
0: ਖਬਰ ਸੱਚ ਹੈ ਪਰ ਥੋੜੀ ਜਿਹੀ ਹੋਰ ਤਰ੍ਹਾਂ
1: ਜੀ।
0: ਉਹ ਉਹਨਾਂ ਕੋਲ ਨਹੀਂ ਗਿਆ, ਵਾਰਸ ਪੰਜਾਬ ਦੇ ਟੀਮ ਜਿਹਦੇ ਚ ਜਿਹੜਾ ਇੱਥੋਂ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਪਾਰਲੀਮੈਂਟ ਮੈਂਬਰ, ਉਹਦੇ ਪਿਤਾ ਜੀ ਵੀ, ਇਹਨਾਂ ਕੋਲ ਇੱਕੋ ਇੱਕ MLA ਮਨਪ੍ਰੀਤ ਸਿੰਘ ਵਾਲੇ, ਉਹ ਵੀ ਇਹ ਸਾਰੇ ਇਕੱਠੇ ਹੋ ਕੇ ਉਹਦੇ ਕੋਲ ਗਏ। ਉਹਦਾ ਨਾਂ ਸਰਦਾਰ ਨੰਜਣ ਸਿੰਘ ਹੈ। ਉਹਨੇ 2014 ਚ ਜਦੋਂ ਨਰਿੰਦਰ ਮੋਦੀ ਸਰਕਾਰ ਨਵੀਂ ਨਵੀਂ ਬਣੀ ਸੀ, ਉਹਨੇ ਬਿਕਰਮ ਸਿੰਘ ਮਜੀਠੀ ਨੂੰ ਨਸ਼ਿਆਂ ਦੀ ਤੇ ਮਨੀ ਲਾਂਡਰਿੰਗ ਦੀ ਜਾਂਚ ਵਾਸਤੇ ਸੱਦਿਆ ਸੀ। ਉੱਪਰੋਂ ਬੜਾ ਪ੍ਰੈਸ਼ਰ ਪਿਆ ਕੇ ਨਾ ਸੱਦੋ, ਕਿਉਂਕਿ ਮਜੀਠੀਏ ਦੀ ਭੈਣ ਉਦੋਂ ਕੇਂਦਰ ਦੀ ਮੰਤਰੀ ਸੀ। ਉਹਨੇ ਆਖਿਆ ਜੀ ਮੈਂ ਤਾਂ ਜਾਂਚ ਕਰੂੰਗਾ, ਮੈਨੂੰ ਤੁਸੀਂ ਰੋਕ ਨਹੀਂ ਸਕਦੇ। ਇਹਨਾਂ ਪਰ ਸੱਦਿਆ ਤੇ ਦਿੱਲੀ ਤੋਂ ਇੱਕ ਅਫਸਰ ਆ ਕੇ ਲਾਗੇ ਬਹਿ ਗਿਆ ਕਿ ਮੈਂ ਜਾਂਚ ਹੁੰਦੀ ਵੇਖਣੀ। ਉਹ ਵਿੱਚ ਟੋਕਾ ਟੋਕੀ ਕਰਦਾ ਰਿਹਾ ਤੇ ਫਿਰ ਮਜੀਠੀਆ ਸਿੱਧਾ ਜਵਾਬ ਨਹੀਂ ਦਿੰਦਾ। ਉਹਨੇ ਆਖਿਆ ਲਿਆਓ ਪੇਪਰ ਦਾ ਮਿਲ ਹੁੰਦਾ ਕਿ ਲਿਆਓ ਪਰਚਾ ਦਿਓ। ਫਿਰ ਲੱਗ ਪਿਆ ਡਾਕਟਰ ਬੋਲਣ। ਜਦੋਂ 8 ਘੰਟੇ ਜਾਂਚ ਤੋਂ ਬਾਅਦ ਮਜੀਠੀਆ ਬਾਹਰ ਆਇਆ ਤੇ ਧੁੰਦ ਪਈ ਸੀ, ਧੁੰਦ ਦੇ ਬਾਵਜੂਦ ਇਹਦੇ ਖਿਲਾਫ ਬਾਹਰ ਜਿਹੜਾ ਪੁਤਲਾ ਸਾੜਿਆ, ਉਹ ਕਾਂਗਰਸੀਆਂ ਨੇ ਨਹੀਂ ਸਾੜਿਆ, ਉਹ ਭਾਜਪਾ ਬਣਿਆ ਸਾੜਿਆ ਸੀ, ਹਾਲਾਂਕਿ ਸਰਕਾਰ ਪੰਜਾਬ ਚ ਸਾਂਝੀ ਦੇ ਕੇਂਦਰ ਚ। ਤੇ ਮਜੀਠੀਆ ਇੰਨੇ ਦੰਦੋੜ ਕੇ ਵੱਜਦੇ ਠੰਡ ਦੇ ਵਿੱਚ ਧੁੰਦ ਚ ਆਉਂਦੇ, ਕਹਿੰਦਾ ਪਹਿਲਾਂ ਮੈਨੂੰ ਪਾਣੀ ਦੀ ਘੁੱਟ ਪਿਓ, ਇੰਨੇ ਘਬਰਾਹਟ ਵਿੱਚ ਸੀ। ਫਿਰ ਮੁੜ ਕੇ 3-4 ਦਿਨ ਨਰਿੰਦਰ ਸਿੰਘ ਦੀ ਟ੍ਰਾਂਸਫਰ ਕਰ ਦਿੱਤੀ ਗਈ। ਭਾਰਤ ਦੇ ਬਿਲਕੁਲ ਲਹਿੰਦੇ ਪਾਸੇ ਪੰਜਾਬ ਹੈ, ਇੱਥੋਂ ਚੁੱਕ ਕੇ ਭਾਰਤ ਦੇ ਬਿਲਕੁਲ ਚੜ੍ਹਦੇ ਪਾਸੇ ਬੰਗਾਲ ਚ ਕਲਕੱਤੇ ਟ੍ਰਾਂਸਫਰ ਕਰਤੀ। ਕਿਸੇ ਨੇ ਜਾ ਕੇ ਹਾਈਕੋਰਟ ਚ ਅਰਜੀ ਦਿੱਤੀ, ਹਾਈਕੋਰਟ ਨੇ ਫਿਰ ਟ੍ਰਾਂਸਫਰ ਰੋਕੋ। ਇਹੋ ਹੀ ਅਫਸਰ ਹੈ ਜਿਹੜਾ ਮਜੀਠੀਏ ਦੀ ਪੜਤਾਲ ਕਰੂਗਾ, ਅਸੀਂ ਕਿਸੇ ਹੋਰ ਨੂੰ ਆਖਣਾ ਹੀ ਨਹੀਂ। ਫਿਰ ਪੜਤਾਲ ਸ਼ੁਰੂ ਹੋ ਗਈ। ਉਸ ਪੜਤਾਲ ਦੇ ਵਿੱਚ ਕਈ ਮੋੜ ਆਉਂਦੇ ਰਹੇ। ਇਹਨਾਂ ਨੇ ਜਦੋਂ ਪੜਤਾਲ ਕਰਨੀ ਸੀ, ਹਾਈਕੋਰਟ ਨੇ ਕਹਿਤਾ ਨੰਜਣ ਸਿੰਘ ਨੂੰ ਤੂੰ ਪੜਤਾਲ ਕਰ, ਤੇ ਨੰਜਣ ਸਿੰਘ ਨੇ ਆ ਕੇ ਆਖਿਆ ਜੀ ਹੁਣ ਮੈਂ ਵਾਪਸ ਆ ਗਿਆ, ਲਿਆਓ ਫਾਈਲਾਂ। ਤੇ ਅਫਸਰ ਨੇ ਆਖਿਆ ਫਾਈਲਾਂ ਤੇ ਦਿੱਲੀ ਚਲੀਆਂ ਗਈਆਂ। ਉਹਨੇ ਦਿੱਲੀ ਨੂੰ ਮੈਸੇਜ ਕੀਤਾ ਕਿ ਫਾਈਲਾਂ ਵਾਪਸ ਭੇਜੋ ਜੀ, ਹਾਈਕੋਰਟ ਦਾ ਹੁਕਮ ਹੈ ਪੜਤਾਲ।

0: ਜਦ ਤੱਕ ਨਰਿੰਦਰ ਸਿੰਘ ਰਿਟਾਇਰ ਨਹੀਂ ਹੋ ਗਿਆ ਉਹਨਾਂ ਨੇ ਫਾਈਲਾਂ ਹੀ ਨਹੀਂ ਦਿੱਤੀਆਂ, ਉੱਥੇ ਦੱਬ ਛੱਡੀਆਂ। ਉਹ ਦੱਬੀਆਂ ਫਾਈਲਾਂ ਕਦੇ ਆਈਆਂ ਨਹੀਂ, ਪੜਤਾਲ ਹੋਈ ਨਹੀਂ। ਉਲਟਾ ਇੱਕ ਕੰਮ ਹੋਰ ਹੋ ਗਿਆ ਕਿ ਨਰਿੰਦਰ ਸਿੰਘ ਦੇ ਪੁੱਤਰ ਦਾ ਵਿਆਹ ਸੀ, ਵਿਆਹ ਦੇ ਉੱਤੇ ਇਹਨੇ ਕਲਾਕਾਰ ਇੱਕ ਸੱਦਿਆ ਸੀ। ਇਹਦੀ ਪੜਤਾਲ ਖੁੱਲ ਗਈ ਕਿ ਉਸ ਕਲਾਕਾਰ ਦੇ ਪੈਸੇ ਤੂੰ ਪੇਮੈਂਟ ਕਿੱਦਾਂ ਕੀਤੀ, ਤੇਰੇ ਕੋਲ ਇੰਨੇ ਪੈਸੇ ਕਿੱਥੋਂ ਆਏ ਲੱਖਾਂ ਰੁਪਈਏ। ਔਰ ਉਹ ਪੜਤਾਲ ਇੰਨੀ ਲੰਮੀ ਚਲੀ ਗਈ, ਇਹਦੇ ਘਰਦੇ ਜੀਆਂ ਤੱਕ ਬਹੁਤ, ਜਿਸ ਦਿਨ ਕੋਈ ਅਫਸਰ ਰਿਟਾਇਰ ਹੋਵੇ ਉਹਨੂੰ ਪਾਰਟੀ ਦਿੱਤੀ ਜਾਂਦੀ ਆ, ਇਹਨੂੰ ਪਾਰਟੀ ਨਹੀਂ ਦਿੱਤੀ ਗਈ। ਸਾਰਾ ਦਫ਼ਤਰ ਉੱਪਰੋਂ ਦਬਕਾ ਵੱਜਿਆ ਸੀ, ਆਪੋ ਆਪਣੇ ਕਮਰਿਆਂ ਚ ਆਪਣੀਆਂ ਸੀਟਾਂ ਤੇ ਰਿਹਾ। ਤੇ ਜਦੋਂ ਇਹ ਰਿਟਾਇਰਮੈਂਟ ਦੀ ਫਾਈਲ ਤੇ ਦਸਤਖਤ ਕਰਨ ਗਿਆ, ਦਸਤਖਤ ਕਰਨ ਤੋਂ ਪਹਿਲਾਂ ਇਹਨੂੰ ਚਾਰਜਸ਼ੀਟ ਫੜਾ ਦਿੱਤੀ ਕਿ ਤੇਰੇ ਖਿਲਾਫ਼ ਆ ਮੁਕਦਮੇ ਬਣ ਗਏ, ਤੂੰ ਹੁਣ ਇਹਨਾਂ ਦਾ ਜਵਾਬ ਦੇ। ਯਾਨੀ ਉਸ ਬੰਦੇ ਨੂੰ ਇੱਕ ਦਿਨ ਸਜ਼ਾ ਦਿੱਤੀ ਗਈ ਕਿ ਤੂੰ ਮਜੀਠੀਏ ਦੇ ਖਿਲਾਫ਼ ਪੜਤਾਲ ਕੀਤੀ ਆ, ਦੇ ਜਵਾਬ ਉਹਨਾਂ ਦਾ। ਉਹ ਫਿਰ ਅੱਗੇ ਤੇ ਇਹਨਾਂ ਦੀ ਪੜਤਾਲ ਕਰਨ, ਸਾਰਾ ਇਮਾਨਦਾਰ ਸਮਾਂ ਉਹਦਾ ਲੰਘਿਆ, ਬਹੁਤ ਇਮਾਨਦਾਰ ਅਫਸਰ ਗਿਣਿਆ ਜਾਂਦਾ, ਪਰ ਸਾਰੀ ਅਫਸਰ ਜਿਹੜੀ ਨੌਕਰੀ ਅਸੀਂ ਇੰਨੀ ਸਰਵਿਸ ਤੋਂ ਬਾਅਦ ਉਹਨੂੰ ਕਲੰਕਿਤ ਕਰ ਦਿੱਤਾ ਗਿਆ। ਹੁਣ ਰਿਟਾਇਰਡ ਲਾਈਫ ਆ, ਕੱਲ ਇਹ ਵਾਰਸ ਪੰਜਾਬ ਦੀ ਵਾਲੀ ਟੀਮ ਸਾਰੀ ਉਹਦੇ ਘਰ ਗਿਆ ਸੀ, ਇਹਨਾਂ ਨੇ ਜਾ ਕੇ ਰਿਕੁਐਸਟ ਕੀਤੀ ਆ ਕਿ ਚੋਣ ਲੜ। ਖ਼ਬਰਾਂ ਇਹ ਕਹਿੰਦੀਆਂ ਕਿ ਉਹਨੇ ਹਾਮੀ ਭਰਤੀ ਹੈ ਤੇ ਜੇ ਉਹਨੇ ਚੋਣ ਲੜੀ ਤੇ ਰਿਜ਼ਰਵ ਸੀਟ ਆ ਕਰਤਾਰਪੁਰ ਵਾਲੀ, ਇਹ ਉਹਨੂੰ ਉੱਥੋਂ ਖੜਾ ਕਰਨਗੇ। ਜੇ ਏਦਾਂ ਦੇ ਦੋ ਚਾਰ ਬੰਦੇ ਉਹਨਾਂ ਨੂੰ ਹੋਰ ਇਮਾਨਦਾਰ ਮਿਲ ਗਏ ਤੇ ਅਗਲੀ ਚੋਣ ਦਾ ਨਕਸ਼ਾ ਵੀ ਪੜ ਸਕਦਾ।
1: ਜੀ ਪੰਸਬ, ਜਦੋਂ ਦੀ ਸਾਡੇ ਗਵਾਂਢੀ ਮੁਲਕ ਦੀ ਵਾਗਡੋਰ ਡੋਨਲਡ ਟਰੰਪ ਨੇ ਸਾਂਭੀ ਹੈ, ਸਾਨੂੰ ਵਹਾਰੇ ਲਾ ਕੇ ਰੱਖਦੇ ਆ, ਕੁਛ ਨਾ ਕੁਛ ਧਰੀ ਰੱਖਦੇ ਆ ਰੋਜ਼। ਹੁਣ ਖਬਰ ਆਈ ਹੈ ਕਿ ਟਰੰਪ ਟੀਵੀ ਸ਼ੁਰੂ ਕਰਤਾ ਹੈ ਜੀ, ਬਾਕੀ ਚੈਨਲਾਂ ਨਾਲ ਮੂਵਿੰਗਾ ਹੋ ਗਿਆ, ਕੀ ਜਾਣਕਾਰੀ ਹੈ ਜੀ?
0: ਮੈਂ ਕਹਿੰਦਾ ਕਿ ਜੋ ਪੰਜਾਬੀ ਦਾ ਚੈਨਲ ਨਾ ਸ਼ੁਰੂ ਕਰਦੇ, ਫਿਰ ਸੁਰ ਸੰਗਮ ਨਾਲ ਤੁਹਾਡੇ ਇਸ ਚੈਨਲ ਤੋਂ ਕਿਤੇ ਸਵਲੀਨ ਨੂੰ ਨਾ ਆਖਣਾ ਸੀ, ਉੱਥੇ ਰਿਕਰੂਟ ਕਰ ਲਿਆ। ਟਰੰਪ ਟੀਵੀ ਦੇ ਉੱਤੇ ਬੀਬੀ ਸਵਲੀਨ ਖਬਰਾਂ ਪੜਿਆ ਕਰੂਗੀ। ਹੋਇਆ ਇਹ ਆ ਕਿ ਉਹ ਪਿਛਲੇ ਦਿਨ ਖਿਝ ਗਿਆ ਕਿ ਦੋ ਵੱਡੇ ਟੀਵੀ ਚੈਨਲ ਟਰੰਪ ਦੇ ਖਿਲਾਫ਼ ਖਬਰਾਂ ਬਹੁਤ ਲਾਉਂਦੇ। ਅਗਲੀ ਵਾਰੀ ਪ੍ਰੈਸ ਬਰੀਫਿੰਗ ਸੀ ਤੇ ਇਹਨੇ ਆਖਿਆ ਉਹਨਾਂ ਨੂੰ ਨਹੀਂ ਵੜਨਾ, ਉਹਨਾਂ ਦੀ ਐਂਟਰੀ ਬੈਨ ਕਰਤੇ। ਉਹਨਾਂ ਨੇ ਬਾਕੀਆਂ ਨਾਲ ਗੱਲ ਕੀਤੀ, ਬਾਕੀ ਸਾਰਿਆਂ ਨੇ ਆਖਿਆ ਕਿ ਇੱਦਾਂ ਐਂਟਰੀਆਂ ਨੀ ਬੈਨ ਕਰੀਆਂ, ਇਹਨੇ ਆਖਿਆ ਮੈਂ ਕਰ ਦਿੱਤੀ ਸੋ ਕਰਤੀ। ਉੱਥੇ ਫਿਰ ਤਿੰਨ ਵੱਡੇ ਚੈਨਲਾਂ ਨੇ ਆਪੋ ਚ ਬੈਠ ਕੇ ਫੈਸਲਾ ਕਰ ਲਿਆ ਕਿ ਸਾਡੀ ਐਂਟਰੀ ਬੈਨ ਕਰਦੇ, ਅਸੀਂ ਇਹਨੂੰ ਬੈਨ ਕਰਦੇ ਆ, ਸਾਡੇ ਕਿਸੇ ਵੀ ਪ੍ਰੋਗਰਾਮ ਚ ਇਹਦਾ ਨਾਂ ਤੱਕ ਨਹੀਂ ਲਿਆ ਜਾਊਗਾ, ਇਹਨੂੰ ਬਲੈਕ ਆਊਟ ਕਰ। ਤੇ ਟਰੰਪ ਤੇ ਟਰੰਪ ਹੈ, ਆਪਣੇ ਇੱਥੇ ਕਹਿੰਦੇ ਹੁੰਦੇ ਸਾਧ ਨੂੰ ਕਿਸੇ ਨੇ ਆਖਿਆ ਬਾਬਾ ਜੀ ਤੁਹਾਨੂੰ ਤਾਂ ਸਾਰਾ ਪਿੰਡ ਟਿੱਚ ਜਾਣਦਾ, ਤੇ ਸਾਧ ਅੱਗੋਂ ਕਹਿੰਦਾ ਫਿਰ ਕੀ ਹੈ ਮੈਂ ਸਾਰੇ ਪਿੰਡ ਨੂੰ ਟਿੱਚ ਜਾਣਦਾ। ਉਹਨਾਂ ਨੇ ਟਰੰਪ ਨੂੰ ਆਖਿਆ, ਟਰੰਪ ਨੇ ਆਖਿਆ ਗੱਲ ਹੀ ਕੋਈ ਨੀ, ਮੈਂ ਉਹਨੂੰ ਟਿੱਚ ਜਾਣਦਾ। ਉਹਨੇ ਖੜੇ ਪੈਰ ਉੱਥੋਂ ਵਾਈਟ ਹਾਊਸ ਰਾਸ਼ਟਰਪਤੀ ਭਵਨ ਦੇ ਵਿੱਚੋਂ ਐਲਾਨ ਕਰਵਾ ਤਾ ਕਿ ਅੱਜ ਤੋਂ ਟਰੰਪ ਟੀਵੀ ਚੱਲੇਗਾ। ਉਹਨੇ ਆਪਣਾ ਟਰੰਪ ਟੀਵੀ ਸ਼ੁਰੂ ਕਰ ਲਿਆ, ਜਿਹ ਚ ਉਹਦੀਆਂ ਖ਼ਬਰਾਂ ਹੋਣਗੀਆਂ, ਬਾਕੀ ਸਾਰੇ ਮੀਡੀਆ ਦੇ ਖਿਲਾਫ਼ ਹੋਣਗੀਆਂ। ਟਰੰਪ ਤੇ ਟਰੰਪ ਆਈ ਤੇ ਆ ਗਿਆ ਤੇ ਕੀ ਕਰੂ, ਉਹਨੇ ਕੱਲ ਇਹ ਵੀ ਕਹਿਤਾ ਕਿ ਮੈਨੂੰ ਲੋਕ ਦੱਸਣ ਕਿ ਇਰਾਨ ਨੂੰ ਤਬਾਹ ਕਰਨਾ, ਜੋ ਤੁਸੀਂ ਕਹੋਗੇ ਮੈਂ ਕਰ ਦਿਆਂਗਾ। ਜਿਹੜਾ ਇਸ ਹੱਦ ਤੱਕ ਜਾਂਦਾ ਪਿਆ ਬੰਦਾ ਉਹ ਕੁਝ ਵੀ ਕਰ ਸਕਦਾ। ਕੱਲ ਉਹਨੇ ਉੱਥੋਂ ਦੇ ਮੀਡੀਆ ਨਾਲ ਮੱਥਾ ਲਾ ਲਿਆ, ਉਹ ਤੇ ਹਾਥੇ ਦੀ ਗੱਲ ਹੈ ਕਿ ਪੰਜਾਬੀ ਚੈਨਲ ਨਾ ਖੋਲ ਲਿਓ, ਤੁਹਾਨੂੰ ਲੋੜ ਨਹੀਂ। ਪਰ ਸੱਚੀ ਗੱਲ ਇਹ ਆ ਕਿ ਅਮਰੀਕਾ ਵਰਗੀ ਸੁਪਰ ਪਾਵਰ ਇਸ ਵੇਲੇ ਆਪਣੇ ਜਿਹੜਾ ਲੀਹ ਤੋਂ ਉਖੜਿਆ ਰਾਸ਼ਟਰਪਤੀ ਹੈ ਉਹਦੇ ਸਾਹਮਣੇ ਆਪ ਨੂੰ ਬੇਵੱਸ ਮਹਿਸੂਸ ਕਰ।
1: ਜੀ ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ, ਪੰਸਬ ਤੁਹਾਡਾ ਬਹੁਤ ਬਹੁਤ ਧੰਨਵਾਦ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਲਈ, ਸ਼ੁਕਰੀਆ ਜੀ।
0: ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
2: ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ, ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696, 587-6147-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ।

0: ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
1: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
0: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
2: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
0: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
2: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
0: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਿਟਰ ਅਰੁਣ ਕੌਸ਼ਲ।
2: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
0: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757।
0: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
4: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
4: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
5: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
6: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
5: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445।
7: ਓਹੋ, ਅੱਜ ਫੇਰ ਨੀ ਲੋਡ ਮਿਲਿਆ,
8: ਕੀ ਹੋਇਆ?
7: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
8: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
4: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
2: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
4: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ, ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ।
3: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ।

0: 才能轻松片刻。但是，当你开上一部配备强大涡轮增压引擎的丰田 Tacoma， 你的天地一下就宽广了许多。千万别错过丰田驾驶大速销，租赁2026 Tacoma 4x4 Double Cab SR5， 每周110元起，60个月年利率5.79%，首付7999元，可选混合动力车。浏览 shoptoyota.ca 或前往本地丰田代理商。
1: Heading out to celebrate? Make sure you have a plan, like a designated driver. Call a cab, a sober friend, or stay over. Have no plan? Well, then you need a bucket list. Here are the top 5 things to consider. 1. Write your own obituary. 2. Speak to a funeral director. 3. Say goodbye to your loved ones. 4. Make sure your will is in order. And 5. Give away your favorite items. Your clothes, your car, even your house could be enjoyed by your friends and family after you're gone. If you plan on drinking, don't plan on driving.Visit mad.ca.
2: The time is 4 p.m. You are listening to Fairchild Radio CHKF FM 94.7, a multicultural radio station in Calgary.
0: 当你觉得每天的通勤像打仗一样，该升级你的出行策略了。拥有一部配备预碰撞安全系统的丰田 Corolla， 即便高峰时刻开车，也多一份从容和自信。千万别错过丰田驾驶大速销，租赁2026 Corolla L 每周仅75元起，60个月年利率5.89%，首付3299元，有现货供应。浏览 shoptoyota.ca 或前往本地丰田代理商。
3: Whenever you want it, wherever you are, at the palm of your hands, listen to FM 94.7 anywhere with the Fairchild Radio app, available now for free on your device's player or app store.Connecting you to the community anytime, anywhere.
4: 94.7 FM Radio Sursangam. Har hafte weekante suno. Monday to Friday, sham 4 to 5. Kuldeep Singh Vichar Charcha. Sham 8 to 9, Jitendra Pannu. RadioSursangam.ca. Phone 403-585-0910. Radio Sursangam.
5: ਜਦੋਂ ਤੁਸੀਂ ਨਵਾਂ ਘਰ ਬਣਾਉਂਦੇ ਹੋ ਤਾਂ ਤੁਸੀਂ ਉਹਨਾਂ ਕਮਿਊਨਿਟੀ ਸਹੂਲਤਾਂ ਲਈ ਉਡੀਕ ਨਹੀਂ ਕਰਨਾ ਚਾਹੁੰਦੇ ਜੋ ਉਸ ਥਾਂ ਨੂੰ ਇੱਕ ਅਸਲੀ ਗੁਆਂਢ ਵਰਗਾ ਅਹਿਸਾਸ ਦਿੰਦੀਆਂ ਨੇ। ਨਾਰਥ ਈਸਟ ਕੈਲਗਰੀ ਦੇ ਵਿੱਚ ਹਕਸਲੀ ਏਰੀਆ, ਜਿੱਥੇ ਪਹਿਲੇ ਪਰਿਵਾਰਾਂ ਦੇ ਆਉਣ ਤੋਂ ਪਹਿਲਾਂ ਹੀ ਪਾਰਕ ਅਤੇ ਪੈਦਲ ਚੱਲਣ ਵਾਲੇ ਰਸਤੇ ਤਿਆਰ ਨੇ, ਸ਼ਾਪਸ ਅਤੇ ਸਕੂਲ ਨੇੜੇ ਹੋਣ ਅਤੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੱਕ ਤੇਜ਼ ਪਹੁੰਚ ਦੇ ਨਾਲ ਹਕਸਲੀ ਤੁਹਾਨੂੰ ਜੁੜਿਆ ਰੱਖਦਾ ਹੈ। ਬਿਨਾਂ ਜਗ੍ਹਾ ਕੁਦਰਤ ਜਾਂ ਜੀਵਨ ਦੀ ਗੁਣਵੱਤਾ ਦੇ ਨਾਲ ਕੋਈ ਸਮਝੌਤਾ ਕੀਤੇ। ਅੱਜ ਹੀ ਹਕਸਲੀ ਦੇ 12 ਸ਼ੋਅ ਹੋਮਸ ਵੇਖੋ। ਘਰਾਂ ਦੀ ਕੀਮਤ ਮਿਡ 5 ਲੱਖ ਤੋਂ ਸ਼ੁਰੂ। ਵਿਜ਼ਿਟ ਕਰੋ genesisland.com।
2: The following program speaks to the South Asian community, uniting the world for your listening pleasure at Fairchild Radio, the multicultural spirit of Calgary, CHKF 94.7 FM.
6: 甘い役者、包丁、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘い役者、甘

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 ਐਫਐਮ ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands, listen to FM 94.7 anywhere with the Fairchild Radio app, available now for free on your device's player or app store, connecting you to the community, anytime, anywhere.
0: 94.7 FM Radio Sursangam, har hafte 20 ghante suno, Monday to Friday, sham 4 to 5, Kuldeep Singh Vichar Charcha, sham 8 to 9, Jitendra Pannu, radiosursangam.ca, phone 403-585-0910, Radio Sursangam.
2: The following program speaks to the South Asian community, uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ।

ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ। ਮੈਂ ਤੁਹਾਡੀ ਹੋਸਟ ਸਵਲੀਨ ਕੌਰ ਜੱਸਰ। ਅੱਜ 23 ਸਤੰਬਰ ਹੈ ਜੀ, ਦਿਨ ਬੁੱਧਵਾਰ ਹੈ। 6 ਵਜੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਤੇ ਸਾਡਾ ਸਾਥ ਬਣਿਆ ਰਹੇਗਾ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੀਤ ਸੰਗੀਤ ਦੀ ਸਾਂਝ ਪਾਵਾਂਗੇ, ਪਰ ਉਸ ਤੋਂ ਪਹਿਲਾਂ ਇੱਕ ਬਹੁਤ ਹੀ ਖਾਸ ਆਫਰ ਹੈ ਤੁਹਾਡੇ ਲਈ, ਐਕਸਕਲੂਸਿਵ ਐਂਡ ਆਫ ਸਮਰ ਸੇਲ, ਜਿਹੜੀ ਕਿ ਮਰਸੀਡੀਜ਼ ਬੈਂਸ ਕੰਟਰੀ ਹਿਲਸ ਦੇ ਵਿੱਚ ਲੱਗੀ ਹੋਈ ਹੈ। 23 ਸਤੰਬਰ ਤੋਂ ਲੈ ਕੇ 26 ਸਤੰਬਰ ਤੱਕ ਇਹ ਜਿਹੜੀ ਆਫਰ ਹੈ, ਇਹ ਮਰਸੀਡੀਜ਼ ਬੈਂਸ ਕੰਟਰੀ ਹਿਲਸ ਦੇ ਵਿੱਚ ਲੱਗੀ ਰਹੇਗੀ। ਮਰਸੀਡੀਜ਼ ਬੈਂਸ ਕੰਟਰੀ ਹਿਲਸ, ਜਿਹੜੀ ਕਿ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਇੱਥੇ ਇਸ ਵੇਲੇ ਐਂਡ ਆਫ ਸਮਰ ਸੇਲਸ ਇਵੈਂਟ ਕਰਵਾਇਆ ਜਾ ਰਿਹਾ ਹੈ, ਜਿਹੜਾ ਕਿ ਮੈਂ ਪਹਿਲਾਂ ਵੀ ਦੱਸਿਆ ਕਿ 23 ਸਤੰਬਰ, 24 ਸਤੰਬਰ, 25 ਸਤੰਬਰ ਅਤੇ 26 ਸਤੰਬਰ ਤੱਕ ਚੱਲੇਗਾ, ਜਿੱਥੇ ਤੁਸੀਂ ਬਹੁਤ ਹੀ ਵਧੀਆ ਰੇਟਸ 'ਤੇ ਮਰਸੀਡੀਜ਼ ਦੀਆਂ ਗੱਡੀਆਂ ਲੈ ਸਕਦੇ ਹੋ। ਬੜੀਆਂ ਵਧੀਆ ਆਫਰਸ ਜਿਹੜੀਆਂ ਨੇ ਉਹ ਤੁਸੀਂ ਉਹਨਾਂ ਦਾ ਫਾਇਦਾ ਚੁੱਕ ਸਕਦੇ ਹੋ। ਅਪ ਟੂ 25,000 ਡਿਲੀਵਰੀ ਕ੍ਰੈਡਿਟ ਵੀ ਹਾਸਲ ਕਰ ਸਕਦੇ ਹੋ। ਫਾਈਨਾਂਸ ਜੇ ਤੁਸੀਂ ਗੱਡੀ ਕਰਾਉਣੀ ਹੈ, ਲੀਜ਼ ਕਰਾਉਣੀ ਹੈ, ਅਤੇ ਬਹੁਤ ਹੀ ਘੱਟ ਰੇਟਾਂ 'ਤੇ ਇਸ ਵੇਲੇ ਉੱਥੇ

ਗੱਡੀਆਂ ਲੀਜ਼ ਹੋ ਰਹੀਆਂ ਨੇ, ਫਾਈਨੈਂਸ ਕਰ ਰਹੇ ਨੇ ਉਹ, ਇੰਨੀਆਂ ਲੋਕ 0% ਤੇ ਵੀ ਕੁਛ ਗੱਡੀਆਂ ਜਿਹੜੀਆਂ ਨੇ ਇਸ ਵੇਲੇ ਉੱਥੇ ਮਿਲ ਰਹੀਆਂ ਨੇ। ਇਸ ਤੋਂ ਇਲਾਵਾ 25,000 ਦਾ ਬੋਨਸ ਟਰੇਡ ਕ੍ਰੈਡਿਟ ਤੇ ਤੁਹਾਨੂੰ ਮਿਲ ਸਕਦਾ। ਸੋ ਬਹੁਤ ਸਾਰੀਆਂ ਆਫਰਸ ਨੇ। ਡੈਮੋ ਸੇਵਿੰਗਸ ਦੀ ਜੇ ਗੱਲ ਕਰੀਏ ਤੇ ਅਪ ਟੂ 40,000 40,000 ਤੱਕ ਹੈ। ਸੋ ਇਹ 4 ਦਿਨ ਤੁਸੀਂ ਚੇਤੇ ਰੱਖਣੇ ਨੇ, 23 ਸਤੰਬਰ, 24 ਸਤੰਬਰ, 25 ਸਤੰਬਰ ਅਤੇ 26 ਸਤੰਬਰ। ਇਹਨਾਂ 4 ਦਿਨਾਂ ਦੇ ਵਿੱਚ ਜੇਕਰ ਤੁਸੀਂ ਮਰਸੀਡੀਜ਼ ਲਵਰ ਹੋ ਤਾਂ ਤੁਸੀਂ ਇਹਨਾਂ ਦਿਨਾਂ ਦਾ ਫਾਇਦਾ ਚੁੱਕ ਸਕਦੇ ਹੋ। ਜ਼ਬਰਦਸਤ ਸੇਲ ਜਿਹੜੀ ਹੈ ਉਹ ਇਸ ਵੇਲੇ ਮਰਸੀਡੀਜ਼ ਬੈਂਸ ਕੰਟਰੀ ਹਿਲਸ 'ਤੇ ਲੱਗੀ ਹੈ। ਬਹੁਤ ਵੱਡਾ ਡਿਸਕਾਊਂਟ ਹੈ, ਬੜੀ ਗੁੱਡ ਅਪੋਰਚੁਨਿਟੀ ਹੈ ਜੇਕਰ ਤੁਸੀਂ ਮਰਸੀਡੀਜ਼ ਦੀ ਗੱਡੀ ਲੀਜ਼ ਕਰਨੀ ਹੈ ਜਾਂ ਫਾਈਨੈਂਸ ਕਰਨੀ ਹੈ ਤਾਂ ਤੁਸੀਂ $1,000 ਇਸ ਵੇਲੇ ਸੇਵ ਕਰ ਸਕਦੇ ਹੋ। ਤਰੀਕਾ ਇੱਕ ਵਾਰੀ ਫਿਰ ਨੋਟ ਕਰ ਲਓ, ਅੱਜ ਤੋਂ ਸ਼ੁਰੂ ਹੈ ਜੀ। 23 ਸਤੰਬਰ, 24 ਸਤੰਬਰ, 25 ਸਤੰਬਰ ਅਤੇ 26 ਸਤੰਬਰ, 4 ਦਿਨ ਇਹ ਸੇਲ ਜਿਹੜੀ ਹੈ, ਐਂਡ ਆਫ ਸਮਰ ਸੇਲਸ ਇਵੈਂਟ ਜਿਹੜਾ ਇਹ ਉੱਥੇ ਚੱਲੇਗਾ। ਬਹੁਤ ਵੱਡਾ ਡਿਸਕਾਊਂਟ ਹੋਏਗਾ ਜੀ। ਗੱਡੀ ਭਾਵੇਂ ਤੁਸੀਂ ਲੀਜ਼ ਕਰਨੀ ਹੈ ਭਾਵੇਂ ਫਾਈਨੈਂਸ ਕਰਨੀ ਹੈ, $1,000 ਜਿਹੜੇ ਆ ਉਹ ਤੁਸੀਂ ਬਚਾ ਸਕਦੇ ਹੋ। ਸੋ ਗੌਰਵ ਸ਼ਰਮਾ ਨੂੰ ਤੁਸੀਂ ਕਾਲ ਕਰ ਲਓ ਵਧੇਰੇ ਜਾਣਕਾਰੀ ਲਈ। ਗੌਰਵ ਸ਼ਰਮਾ ਦਾ ਫੋਨ ਨੰਬਰ ਹੈ ਜੀ 403-903-6757, 403-903-6757। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ।

ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ, ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਇਵਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਸ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ, ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪੁਆਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 4039036757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ।

ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹਾਂ ਤੇ ਇੱਕ ਬੜੀ ਜ਼ਰੂਰੀ ਸੂਚਨਾ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਮਰਸੀਡੀਜ਼ ਬੈਂਸ ਕੰਟਰੀ ਹਿਲਸ ਜਿਹੜੀ ਕਿ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਉੱਥੇ ਸਮਰ ਐਂਡ

ਸੇਲਸ ਇਵੈਂਟ ਹੋਣ ਜਾ ਰਿਹਾ ਹੈ ਜੀ 23 ਸਤੰਬਰ ਤੋਂ ਲੈ ਕੇ 26 ਸਤੰਬਰ ਤੱਕ 4 ਦਿਨ ਇਹ ਸੇਲ ਜਿਹੜੀ ਹੈ ਉੱਥੇ ਚੱਲੇਗੀ ਇਹਨਾਂ 4 ਦਿਨਾਂ ਦੇ ਵਿੱਚ ਬਹੁਤ ਵੱਡੇ ਡਿਸਕਾਊਂਟ ਤੇ ਤੁਸੀਂ ਮਰਸੀਡੀਜ਼ ਬੈਂਸ ਕੰਟਰੀ ਹਿਲਸ ਦੇ ਨਾਲ ਜੁੜ ਸਕਦੇ ਹੋ ਬਹੁਤ ਵੱਡੇ ਡਿਸਕਾਊਂਟ ਤੇ ਤੁਸੀਂ ਮਰਸੀਡੀਜ਼ ਦੀਆਂ ਗੱਡੀਆਂ ਲੈ ਸਕਦੇ ਹੋ ਜੇਕਰ ਤੁਸੀਂ ਮਰਸੀਡੀਜ਼ ਲਵਰ ਹੋ ਤਾਂ ਇਹ 4 ਦਿਨ ਤੁਹਾਨੂੰ ਬਹੁਤ ਵੱਡਾ ਫਾਇਦਾ ਦੇ ਸਕਦੇ ਨੇ ਬਹੁਤ ਜ਼ਬਰਦਸਤ ਡੀਲਸ ਉੱਥੇ ਲੱਗੀਆਂ ਨੇ ਜਿਨ੍ਹਾਂ ਦੇ ਵਿੱਚ ਤੁਸੀਂ $40,000 ਤੱਕ ਬਚਾ ਸਕਦੇ ਹੋ ਡਿਲੀਵਰੀ ਕ੍ਰੈਡਿਟ ਤੇ ਅਪ ਟੂ 25,000 ਤੁਸੀਂ ਬਚਾ ਸਕਦੇ ਹੋ ਸੇਵ ਕਰ ਸਕਦੇ ਹੋ ਟ੍ਰੇਡ ਕ੍ਰੈਡਿਟ ਅਪ ਟੂ 2500 ਬੋਨਸ ਤੁਸੀਂ ਲੈ ਸਕਦੇ ਹੋ ਔਰ ਕੁਛ ਗੱਡੀਆਂ ਇੱਦਾਂ ਦੀਆਂ ਨੇ ਜਿਹੜੀਆਂ ਤੁਸੀਂ 0% ਤੇ ਫਾਈਨਾਂਸ ਕਰ ਸਕਦੇ ਹੋ ਤੇ ਲੀਜ਼ ਕਰ ਸਕਦੇ ਹੋ ਸੋ ਐਡੇ ਵੱਡੇ ਬ੍ਰਾਂਡ ਦੇ ਨਾਲ ਜੁੜਨ ਦਾ ਇੱਕ ਬਹੁਤ ਹੀ ਵਧੀਆ ਮੌਕਾ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਤੁਹਾਡੇ ਲਈ ਲੈ ਕੇ ਆਇਆ ਹੈ 23 ਸਤੰਬਰ 24 ਸਤੰਬਰ 25 ਅਤੇ 26 ਸਤੰਬਰ 4 ਦਿਨ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਤੇ ਇੱਕ ਬੜੀ ਜ਼ਬਰਦਸਤ ਸੇਲ ਲੱਗੇਗੀ ਭਾਰੀ ਡਿਸਕਾਊਂਟ ਜਿਹੜਾ ਉਹ ਤੁਹਾਨੂੰ ਮਿਲੇਗਾ ਵਧੇਰੇ ਜਾਣਕਾਰੀ ਲਈ ਤੁਸੀਂ ਗੌਰਵ ਸ਼ਰਮਾ ਨੂੰ ਕਾਲ ਕਰ ਸਕਦੇ ਹੋ 403-903-6657 ਤੇ

0: ਖਾਸੀ ਹੋ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ

0: करो तुहाडी फोटोग्राफी दी हर लोड लई कॉल करो 403-947-0060 403-947-0060 जां आओ यूनिट 530-669 सवाना बुलेवर्ड नॉर्थ ईस्ट कैलगरी पिक्सल फोटो स्टूडियो जिंदगी दे पलां नूं कैद करदे होए एक फोटो एक वार
1: ट्रक चाड़न लई थब्बा नोटां दा लगदा है होर ता होर ट्रकां दी इंश्योरेंस बंदे दा धुआं कढ दिंदी है ते दुहाइयां फिर बंदा पौंदा है
2: सुनो सुनो सुनो ट्रकिंग कंपनियां दे मालक ते ट्रक ओनर जरा ध्यान नाल सुनो ट्रकां दी सस्ती इंश्योरेंस दा हल हुण आ गया ट्रकां वास्ते इंश्योरेंस दे रेट लैण लई सोनिक इंश्योरेंस दे मानस पहुजा नाल 587-832-1208 ते संपर्क करो तजर्बेकार इंश्योरेंस ब्रोकर मानस पहुजा ते उन्हां दी टीम प्रोफेशनल सेवावां दिंदे हन बेस्ट ट्रक इंश्योरेंस रेट्स लई याद रखो सोनिक इंश्योरेंस 587-832-1208
1: बड़े सोचां च पए हो वीर जी की गल होगी
3: थक गए हैं घर लब लब के कैलगरी च घर खरीदना ता हुण बड़ा ही औखा
1: तुसी घर चंद्रमा ते लबदे होणे कैलगरी च नहीं आ नोट करो नंबर अरुण कौशल दा
3: कर लिया जी नोट फोन नंबर 403-618-2112
1: रियल एस्टेट दे सब मसलियां दा हल करनगे प्रेप रियलिटी दे मशहूर रियलटर अरुण कौशल
3: अच्छा जी अरुण कौशल लब के देणगे सानू घर
1: जी हां कल्ले घर नहीं प्रॉपर्टी रेजिडेंशियल होवे जां कमर्शियल घर खरीदना होवे जां बेचना प्रेप रियलिटी दी वड्डी टीम तो ਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
1: ਮਰਸੀਡੀਜ਼ ਬੈਂਸ ਕੰਟਰੀ ਹਿਲਸ
3: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
5: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
3: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
5: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
3: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
6: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
7: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
6: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
8: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
9: ਕੀ ਹੋਇਆ
8: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
9: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ

0: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
1: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ। ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ?
0: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ।
2: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ। 4038701790 4087071790 ਸਟਾਰ ਮੂਵਿੰਗ।